ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਦਿ ਗੁਰੇ ਨਮੈ, ਜੁਗਾਦਿ ਗੁਰੇ ਨਮੈ, ਸਤਿਗੁਰੇ ਨਮੈ, ਸ਼੍ਰੀ ਗੁਰਦੇਵੇ ਨਮੈ। ਅਸ਼ਟਪਦੀ ਸਿਮਰੋ ਸਿਮਰੋ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹਿ ਮਿਟਾਵੋ। ਸਿਮਰੋ ਜਾਸ ਬਿਸੰਬਰ ਏਕੈ, ਨਾਮ ਜਪਤ ਅਗਣਤ ਅਨੇਕੈ। ਵੇਦ ਪ੍ਰਾਣ ਸਿਮਰ ਸੋਧ ਅਖਰ ਕਿਨੇ, ਰਾਮ ਨਾਮ ਕਿਆਕਰ ਕਿਨਕਾ। ਇੱਕ ਜੇ ਜੀਵ ਵਸਾਵੈ, ਤਾਂ ਕੀ ਮਹਿਮਾ ਗਨੀ ਨਾਵੈ। ਕਾਂਖੀ ਏਕੈ ਦਰਸ ਤੁਹਾਰੋ, ਨਾਨਕੁਨ ਸੰਗ ਮੋਹੇ ਉਦਾਰੋ। ਸੁਖਮਨੀ ਸੁਖ ਅਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ ਰਹਾਓ। ਪ੍ਰਭ ਕੈ ਸਿਮਰਨ ਗਰਭ ਨ ਵਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ। ਪ੍ਰਭ ਸਿਮਰਤ ਕਛ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਆਨੰਦਿਨ ਜਾਗੈ। ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਨਿਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪਤਾ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੈ ਸਿਮਰਨ ਦਰਗਹਿਮਾਨੀ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੁਫਲ ਫਲਾ। ਸੇ ਸਿਮਰੈ ਜਨਾਬ ਸਿਮਰਾਏ, ਨਾਨਕ ਤਾਂ ਕੈ ਲਾਗੂ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੈ ਮੂਚਾ। ਪ੍ਰਭ ਕੈ ਸਿਮਰਨ ਤਿਸ਼ਨਾ ਬੂਝੈ, ਪ੍ਰਭ ਕੈ ਸਿਮਰਨ ਸਭ ਕੇ ਸੁਜੈ। ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦਮਾਏ ਸਮਾਏ। ਪ੍ਰਭ ਜੀ ਵਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰੈ ਸੇ ਤਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ। ਪ੍ਰਭ ਕੋ ਸਿਮਰੈ ਸੇ ਜਨ ਪਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੈ ਸੇ ਬੇ ਮੋਹਤਾਜੇ, ਪ੍ਰਭ ਕੋ ਸਿਮਰੈ ਸੇ ਸਰਵ ਕੇ ਰਾਜੇ। ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਵਿਨਾਸੀ। ਸਿਮਰਨ ਤੇ ਲਾਗੇ ਜਿਨਾਪ ਦਿਆਲਾ, ਨਾਨਕ ਜਨ ਕੀ ਮੰਗਿਆ ਰਵਾਲਾ। ਪ੍ਰਭ ਕੋ ਸਿਮਰੈ ਸੇ ਪਰਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ। ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੈ, ਪ੍ਰਭ ਕੋ ਸਿਮਰੈ ਤਿਨ ਸੂਖ ਬਿਹਾਵੈ। ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਰਿਤਾ। ਪ੍ਰਭ ਕੋ ਸਿਮਰੈ ਤਿਨ ਆਨੰਦ ਘਨੇਰੇ, ਪ੍ਰਭ ਕੋ ਸਿਮਰੈ ਬਸੇ ਹਨੇਰੇ। ਸੰਤ ਕਿਰਪਾ ਤੇ ਅੰਦਿਨ ਜਾਗ, ਨਾਨਕ ਸਿਮਰਨ ਪੂਰੇ ਭਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂ ਨ ਝੂਰੇ। ਪ੍ਰਭ ਕੈ ਸਿਮਰਨ ਹਰ ਗੁਣਬਾਣੀ, ਪ੍ਰਭ ਕੈ ਸਿਮਰਨ ਸਹਿਸ ਸਮਾਨੀ। ਪ੍ਰਭ ਕੈ ਸਿਮਰਨ ਨਿਹਚਲਾਸਨ, ਪ੍ਰਭ ਕੈ ਸਿਮਰਨ ਕਮਲ ਬੇਗਾਸਨ। ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਘਾਂਤ ਨ ਪਾਰ। ਸਿਮਰੈ ਸੇ ਜਨ ਜਿਨ ਕੋ ਪ੍ਰਭ ਮਇਆ, ਨਾਨਕ ਤਿਨ ਜਨ ਸਰਨੀ ਪਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਪਾਏ। ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀ ਚੌਕੁੰਟ ਜਾਤੇ। ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕੀਓ ਸਗਲ ਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ। ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰਦ ਦੁੱਖ ਪੰਜਨਾ, ਘਟ ਘਟ ਨਾਥ ਅਨਾਥ। ਸ਼ਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ ਅਸ਼ਟਪਦੀ। ਜਹਿ ਮਾਤ ਪਿਤਾ ਸੁਤਮੀਤ ਨ ਭਾਈ ਮਾਨੂਹਾ, ਨਾਮ ਤੇਰੇ ਸੰਗ ਸਹਾਇ। ਜਹਿ ਮਹਾ ਭਿਆਨ ਦੂਤ ਜਮਦਲੈ, ਤਹਿ ਕੇਵਲ ਨਾਮ ਸੰਗ ਤੇਰੇ ਚਲੈ। ਜਹਿ ਮੁਸ਼ਕਲ ਹੋਵੇ ਅਤਿ ਭਾਰੀ, ਹਰ ਕੋ ਨਾਮ ਕਿਨ ਮਾਹਿ ਉਦਾਰੀ। ਅਨਕ ਪੁਨ ਹੈ ਚਰਨ ਕਰਤ ਨਹੀਂ ਤਰੇ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਹਨੇਰੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਲਾਖ ਰੋਰੀ ਬੰਦ ਨਾ ਪਰੇ, ਹਰ ਕਾ ਨਾਮ ਜਪਤ ਨਿਸਤਰੇ। ਅਨਕ ਮਾਇਆ ਰੰਗ ਤਿਕ ਨਾ ਬੁਝਾਵੇ, ਹਰ ਕਾ ਨਾਮ ਜਪਤ ਆਗਾਵੈ। ਜਿਹ ਮਾਰਗ ਇਹ ਜਾਤ ਕੇਲਾ, ਤੈ ਹਰ ਨਾਮ ਸੰਗ ਹੋਤ ਸੁਹੇਲਾ। ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ

0: परम गत पाई है। छूटत नहीं कोट लख बाही, नाम जपत है पार पराही। अनक बिघन जाय सिंघारे, हर का नाम तत्काल उदारे। अनक जोन जन्मै मर जाम, नाम जपत पावै विश्राम। हों मैला मल कऊ न धोवै, हर का नाम कोट पाप खोवै। ऐसा नाम जपो मन रंग, नानक पाई है साध के संग। जेह मार के गन जाए न कोसा, हर का नाम उहां संग तोसा। जह पेंडै मह अंध गुवारा, हर का नाम संग जियारा। जहां पंथ तेरा को ना सियानू, हर का नाम तह नाल पछानू। जह महा भ्यान तपत बौ काम, तय हर के नाम की तुम उपर शाम। जहां त्रिका मन तुझ करखै, तह नानक हर हर अमृत बरखै। भक्त जना की बरत नाम, संत जना कै मन विश्राम। हर का नाम दास की ओट, हर के नाम उदरे जन कोट। हर जस करत संत दिन रात, हर हर औकद साध कमात। हर जन के हर नाम निधान, पार ब्रह्म जन की नो दान। मन तन रंग रते रंगे कै, नानक जन कै बिरत विवेकै। हर का नाम जन को मुक्त जुगत, हर कै नाम जन को त्रिपत भुगत। हर का नाम जन का रूप रंग, हर नाम जपत कब परे ना भंग। हर का नाम जन की बड़ियाई, हर कै नाम जन शोभा पाई। हर का नाम जन को भोग जोग, हर नाम जपत कश नाही वियोग। जन राता हर नाम की सेवा, नानक पूजै हर हर देवा। हर हर जन कै मालक जीना, हर धन जन को आ प्रभ दीना। हर हर जन कै ओट स्थानी, हर प्रताप जन अवर न जानी। ओत पोत जन हर रस राते, सुन समाध नाम रस माते। आठ पहर जन हर हर जपे, हर का भगत प्रगट नहीं छपै। हर की भगत मुक्त भो करै, नानक जन संकेते तरै। पार जाते हर को नाम, काम तेन हर हर गुणगाम। सब ते उत्तम हर की कथा, नाम सुनत दर्द दुख लता। नाम की महिमा संत रिद बसै, संत प्रताप दुरत सब नसै। संत का संग बड़भागी पाईऐ, संत की सेवा नाम ते आईऐ। नाम तुल कश अवर ना होए, नानक गुरमुख नाम पावे जन कोए सलोक। बहु शास्त्र बहु सिमृति, पेखे सर्व टंडोल। पूजस नाही हर हरे, नानक नाम मोल। अष्टपदी जाप ताप ज्ञान सब ध्यान, खट शास्त्र सिमृत बख्यान। योग व्यास कर्म धर्म किरिया, सगल त्याग मन मध्य फिरिया। अनेक प्रकार किए बहु जतना, पुन दान हो मैं बरतना। शरीर कटाए हो मैं कराती, वर्त नेम करे बहु भाती। नहीं तुल राम नाम विचार, नानक गुरमुख नाम जपी एक बार। नौ खंड पृथ्वी फिरै चिर जीवै, महा उदास बिसर थी वै। अगन माहे होमद प्राण, कनक अशुभ है भरभूम दान। न्यौली कर्म करे बवासन, जैन मार्ग संजमत साधन। निमक निमकर से कटावै, तोपी होमै मैं न जावै। हर के नाम समसर कछ नाहे, नानक गुरमुख नाम जपत गत पाहे। मन कामना तीर दे छुटै, गर्भ गमाना मन ते हुटै। सोच करै दिन सर रात, मन की मैल न तन ते जात। इस देही को बहु साधना करै, मन ते कबहू न बिख्या टरै। जल धोवै बहु देह अनीत, शुद्ध कां होए काची भीत। मन हर के नाम की महिमा ऊच, नानक नाम उदरे पतित बहमूच। बहुत स्याणप जम का भौ व्यापै, अनक जतन कर तिशना धरापै। भेख अनेक अगन नहीं बुझै, कोटो पाप दरगह नहीं सीजै। छुटस नाही उब प्याल, मोहे व्यापै माया जाल। अवर करतूत सगली जमडानै, गोविंद भजन बिन तिल नहीं मानै। हर का नाम जपत दुख जाए, नानक बोलै सहज सुभाए। चार पदार्थ जे को मांगै, साज ना की सेवा लागै। जे को अपना दुख मिटावै, हर हर नाम हृदय सदगावै। जे को अपनी शोभा लोरै, साध संगे होमै शोरै। जे को जन्म मरण ते डरै, साध जना की सरनी परै। जिस जन को प्रभ दर्स प्यासा, नानक ताकै बल बल जासा। सगल पुरख मैं पुरख प्रधान, साध संग जाका मिटै अभिमान। आपस को जो जाने नीचा, सो गनिए सब ते उच्चा। जाका मन होय सगल किरीना, हर हर नाम तिन घट घट चीना। मन अपने ते बुरा मिटाना, पेखै सगल श्रिष्ट साजना। सुख दुख जन साम दृष्टेता, नानक पाप उन नहीं लेपा। निर्धन को धन तेरो नाउ, निथावे को नाउ तेरा थाउ, निमाने को प्रभु तेरो मान, सगल कटाको देवो दान। करन करावण हर स्वामी, सगल कटाके अंतर जामी, अपनी गत मित जानो आपे, अपन संग आप रब राती। तुमरी उस्त तुम ते होए, नानक कबर ना जान सकोए, सर्व धर्म में श्रेष्ठ धर्म, हर को नाम जप निर्मल कर्म। सगल गिरया मैं उत्तम किरया, साध संग दुरमत मल हिरया, सगल उद्यम मैं उद्यम भला, हर का नाम जपो जी सदा। सगल बानी मैं अमृत बानी, हर को जस सुन रसन बकानी, सगल तान ते उत्तम थान, नानक जह कट बसै हर नाम सलोक। निर्गुण आरे आनिया, सो प्रभ सदा समाल, जिनकी आतिस चीत रख, नानक निभी नाल अष्टपदी। रमैया के गुण चेत प्राणी, कमन मूलते कमन दृष्टानी, जिंतु सास सवार श्रृंगारिया, गर्भगन में जिने उबारिया। बार विवस्था तुझे प्यारे दूध, भर जो बन भोजन सुख सूद, बिरद प्याओ पुरसाक सैन, मुख प्याओ बैठ को दैन। एह निर्गुण गुण कछु ना बूझै, बख्श लियो तो नानक सीजै, जह प्रसाद धारु पर सुख बसै, सुत परात मीत बनता संग हसै। जह प्रसाद पीवै शीतल जला, सुखदाई पवन पावक मुला, जह प्रसाद भोगे सबरसा, सगल समगरी संग साथ बसा। दीने हस्त पाव कर नित रसना, तिसै त्याग अवर संगरचना, ऐसे दोख मुड़ंद व्यापै, नानक काढ़ लिहो प्रभापे। आद अंत जो राखण हार, तिस्यों प्रीत न करे गवार, जा की सेवा नव निध पावै, तां स्यो मूढ़ा मन नहीं लावै। जो ठाकुर सद सदा हजूरे, तां को अंदा जान दूरे, जा की टहल पावै दरगा मान, तिसै बसारे मुग्ध जान। सदा सदा हे भूलण हार, नानक राखण हार पार, रतन त्याग औडी संगरचै, साच छोड़ झूठ संग मचै। जो छड़ना सो अस्थिर कर मानै, जो होवन सो दूर परानै, छोड़ जाए तिसका शर्म करै, संग सहाय तिस पर हरै। चंदन लेप तारे तोए, गर्द बप्रीत भसम संग होए, अंधकूप में पति दुकराल, नानक काट लिहो प्रभ दयाल। करतूत पशु की मानस जात, लोक बचारा करे दिन रात, बाहर भेक अंतर मलमाया, शपस नाही कश करे छिपाया। बाहर ज्ञान ध्यान स्नान, अंतर व्यापै लो स्वान, अंतर अगन बाहर तन स्वा, गल पाथर कैसे तरे था। जाके अंतर बसे प्रभाप, नानक तेजा सह समात, सुनंदा कैसे मार्ग पावै, करके लिहोड़ निभावै। कहाँ बुजारत बूझे डोरा, निष्कहिए तो समझे भोरा, कहाँ बिसन पद गावे गुंग, जतन करे तो पी सुर भंग। कैपिंगल पर्वत पर भवन, नहीं हो तू आ सुगवन, करतार करो ना मैं दीन बेनती करे, नानक तुमरी कृपा तरै। संग सहाय सुहा बेना चीत, जो बैराई तां स्यों प्रीत, बलुआ के ग्रह भीतर बसै, आनंद केल माया रंग रसै। दृढ़ कर मन है मने प्रतीत, काल ना वै मूढ़ चीत, वै विरोध काम क्रोध मोह, झूठ विकार महा लोभ त्रो। याहू जुगत बिहाने कई जन्म, नानक राख लेहो आपन कर कर्म, तू ठाकर तुम पै अरदास, जियो पिंड सब तेरी रास। तुम मात पिता हम बारक तेरे, तुमरी कृपा मैं सूख नेरे, कोई ना जाने तुमरा अंत, ऊंचे ते ऊंचा भगवंत। सगल समगरी तुमरे सूत्र धारी, तुम ते होए सो आज्ञाकारी, तुमरी गतमित तुम ही जानी, नानक दास सदा कुर्बानी। सलोक देन हार प्रभ छोड़ के, लागे आन सवाए, नानक कहूं ना सी जई, बिना मैं पत जाए। अष्टपदी दास वस्तु लै पाछै पावे, एक वस्त कारण बे खोट गवावे, एक भी ना दे दस पीहर लै, तो मूड़ा को कहां करे। जिस ठाकर स्यो नाही चारा, ताको कीजै सद नमस्कारा, जा कै मन लागा प्रा मीठा, सर्व सुख ताहू मन बुठा। जिस जन अपना हुक्म मनाया, सर्व थोक नानक तिन पाया, गंत छापनी दे रास, खात भीत बरते अनदोलास। अपनी मान कश बहर शाले, ज्ञानी मन रोज करे, अपनी प्रतीत आप ही खोवै, बहुर उसका विश्वास न होवै। जिसकी बस ते सागर राखै प्रभ की आग्या मन माते उसे चौगुण करे निहाल नानक साहिब सदा दयाल। अनक भात माया के हेत सरपर होवत जान अनेत बिरक किशाया स्यों रंग लावै ओ बिनसै ओ मन पछतावै। जो दिसै सो चालन हा लपट्रयो ते अंध धार वटाऊ स्यों जो लावै नहीं ताको हाथ ना वैके। मन हर के नाम की प्री सुखदाई कर कृपा नानक आप ले लाई। मिथ्या तन कुटुंब सबाया मिथ्या होमै ममता माया मिथ्या राज जोबन धन माल मिथ्या काम क्रोध विकराल। मिथ्या रत हस्ती अश वस्त्रा मिथ्या रंग संग माया पेख हस्ता मिथ्या त्रो मोह अभिमान मिथ्या आप सुपर करत गमान। आसिर भगत साध की शरण नानक जप जप जीवे हर के चरण। मिथ्या श्रवण पर निंदा सुनह मिथ्या हस्त पर दर्प को हिरै। मिथ्या नेत्र पेखत पर त्रया रूपाद मिथ्या रसना भोजन अन स्वाद मिथ्या चरण पर बेकार को धावै मिथ्या मन पर लोभ लुभावै। मिथ्या तन ही पर पकारा मिथ्या वासलित बिकारा बिन बूझै मिथ्या सब भय सफल दे नानक हर हर नाम ले। बिरती साच किया जा साच बिना कह होव सूचा बिरता ना बिना तनंद मुखाव ता कह दुर्गंध। बिन सिमरण दिन रैन बिरथा बिहाय मेघ बिना ज्यों खेती जाए गोविंद भजन बिन बिरथे सब काम ज्यो कृपन के निरार्थ दाम। तन तन तेजन जह कट बस्यो हर नाओ नानक ता कह बल बल जाओ रहत अबर कश अबर कमावत मन नहीं प्रीत मुखों गंडलावत। जानन हार प्रभु परवीन बाहर भेख न काहू भीन अवर पुदे सयाप न करे आपत जापत जन मैं मरै। जिसका अंतर वसै निरंकार तिसकी सीख तरह संसार जो तुम भाने तिन प्रभ जाता नानक कुन जन चरण पराता। करो बेनती पारव सब जाने अपना किया पैमाने आपे आप आप करतन वेरा किसै दूर जनावत किसै बजावत नेरा। पाप स्याणम सगल ते रहत सब का जाने आत्म की रहत जिस पावै तिस लै लड़लाए तां तरंत रहा समाए। सो सेवक जिस कृपा करी निमख निमख जप नानक हरि सलोक। काम क्रोध अर लोभ मोह बिंस जाए हमेव नानक प्रभ शरणागति कर प्रसाद गुरुदेव अष्टपदी। जय प्रसाद शक्ति अमृत खाहे तिस ठाकुर को रख मन माहे। जय प्रसाद सुगंध तन लावे तिस को सिमरत परम गत पावे। जय प्रसाद बसै सुख मंदर दिसै ध्याय सदा मनंदर। जय प्रसाद ग्रह संग सुख बसना आठ पैर सिमरो तिस रसना। जय प्रसाद रंग रस भोग नानक सदा ध्याई ध्यावन जोग। जय प्रसाद पाठ पटंबर हंडावै तिसै त्या कता वर लभावै। जय प्रसाद सुख से सोई जय मन आठ पैर ता का जस गा विजय। जय प्रसाद तुझ सब को मानै मुख ता को जस रसन बखानै। जय प्रसाद तेरो रहता धर्म मन सदा ध्याय केवल पार ब्रह्म। प्रभ जी जप दर गह मन पावै नानक पास सेती कर जावै। जय प्रसाद अरो कंचन देही लिवलावो तिस राम स्नेही। जय प्रसाद तेरा उला रहत मन सुख पावै हर हर जस कहत। जय प्रसाद तेरे सगल छिद्र ढाकै मन सारनी पर ठाकुर प्रभ ताकै। जय प्रसाद तुझको न पहुँचै मन सा सा सिमरो प्रभ उच्चे। जय प्रसाद पाई दुर्लभ दे नानक ता की भगत करे। जय प्रसाद भुखन पहरी जय मन तिस सिमरत क्यों आलस की जय। जय प्रसाद अशुभ हस्ता सवारी मन तिस प्रभ को कबू ना बिसारी। जय प्रसाद बाग मिलक तना राख परोए प्रभ अपने मना जिन तेरी मन बणत मनाई उठत बैठत सत सह ध्याई। दिसै त्याय जो एक लखै इहा उहा नानक तेरी रखै। जय प्रसाद करे पुन बहुदान मन आठ पैर कर तिसका ध्यान। जय प्रसाद तू आचार बिहारी तिस प्रभ को सा सा चितारी। जय प्रसाद तेरा सुंदर रूप सो प्रभ सिमरो सदा अनूप। जय प्रसाद तेरी ने की जात सो प्रभ सिमर सदा दिन रात। जय प्रसाद तेरी पत रहे गुर प्रसाद नानक जस कहे। जय प्रसाद सुने करनाद जय प्रसाद पेखै बिस्माद। जय प्रसाद बोले अमृत रसना जय प्रसाद सुख सहजे बसना। जय प्रसाद हस कर चल है जय प्रसाद संपूर्ण फल है। जय प्रसाद परम गत पावै जय प्रसाद सुख सह समावै। ऐसा प्रभ त्याग बरकत लागू गुर प्रसाद नानक मन जाग हो जे प्रसाद तू प्रगट संसार तिस प्रभ को मूल न मनो विसार। जे प्रसाद तेरा प्रताप रे मन मूड तू ताको जाप जे प्रसाद तेरे कार्ज पूरे तिसे जान मन सदा हजूरे। जे प्रसाद तू पावे साच रे मन मेरे तू ता सुराच जे प्रसाद सब की गत होए नानक जाप जपे जप सोए। आप जपाए जपे सो नाओ आप गवाए सो हर गुण गाओ प्रभ कृपा ते होए परगास प्रभु दया ते कमल विगास। प्रभ सो प्रसन्न बसे मन सोए प्रभ दया ते मत उत्तम होए सर्व निधान प्रभ तेरी माया पो किछु न किन्हु लिया। जित जित लावो तित लगे हर नाथ नानक इन कै कछु न हाथ। सलोक अगम अगाध पार्वम सोए जो जो कह सुमुक्ता होए सुनमिता नानक बिनवंता साध जना की अचरज कथा अष्टपदी। साध के संग मुखो जल होत साध संग मल सगली खोत साध के संग मिटे विमान साध के संग प्रगटे सो ज्ञान साध के संग बुझे प्रभ नेरा साध संग सब होतन मेरा साध के संग पाए नाम रतन साध के संग एक ऊपर जतन। साध की महिमा बरने कौन प्राणी नानक साध की शोभा प्रभ माहि सम्मानी साध के संग गोचर मिले साध के संग सदा प्रफुल्ल है। साध के संग आवे बस पंचा साध संग अमृत रस पहुंचा साध संग हुए सब की रेन साध के संग मनोहर बैन। साध के संग न कतहु तावे साध संग सित मन पावे साध के संग माया ते भिन्न साध संग नानक प्रभ सो प्रसन्न। साध संग दुश्मन सा मीत साधु कैसा महापुनीत साध संग किसो नहीं बैर साध के संग ना विंगा पैर। साध के संग नाही को मंदा साध संग जाने परमानंदा साध के संग नाही हो ताप साध के संग तजे सा बाप। आपे जाने साध बढ़ाई नानक साध प्रभु बनाई साध के संग न कब हूं तावे साध के संग सदा सुख पावे। साध संग बस गोचर लह साधु कै संग जर सह साध कै संग वसे तान उचे साधु कै संग महल पहुंचे। साध कै संग दृढ़ सब धर्म साध कै संग केवल पार ब्रह्म साध कै संग पाए नाम निधान नानक साधु कै कुर्बान। साध कै संग सब कुल उदार है साध संग साजन मित कुटम निस्तार है साधु कै संग सो धन पावे जिस धन ते सब को बरसावै। साध संग धर्म राय करे सेवा साध के संग शोभा सुर देवा साधु के संग पाप लायन साध संग अमृत गुण गायन। साध के संग सर्वतान गम नानक साध के संग सफल जन्म। साध के संग नहीं कश काल दर्शन भेटत होत निहाल साध के संग कलुकत हरै साध के संग नरक पर हरै। साध के संग इहां उहां सुहेला साध संग बिचरत हर मेला जो इच्छे सोई फल पावे साध के संग न बिरथा जावे। पार ब्रह्म साध हृदय वसै नान कुदरै साध सुन रसै साध के संग सुनो हर नाओ साध संग हर के गुण गाओ। साध के संग न मन ते बिसरै साध संग सर पर निस्तरै साध के संग लगे प्रा मीठा साधु के संग घटकर डीठा। साध संग भय आज्ञाकारी साध संगत पई हमारी साध के संग मिटे सब रोग नानक साध भेटे संजोग। साध की महिमा वेद न जान है जेता सुने देता बख्यान है साध की उपमा ते गुण ते दूर साध की उपमा रही भरपूर। साध की शोभा का नाही अंत साध की शोभा सदा ब्यंत साध की शोभा ऊंचते ऊंची साध की शोभा मूचते मुची। साध की शोभा साध बने आई नानक साध प्रभ भेद ना पाई। सलोक मन साचा मुख साचा सोए अवर ना पेखे कस बिन कोए नानक ए लक्षण ब्रह्म ज्ञानी होए अष्टपदी। ब्रह्म ज्ञानी सदा निर्लेप जैसे जल में कमल अलेप ब्रह्म ज्ञानी सदा निर्दोक जैसे सूर सर्व को शोक। ब्रह्म ज्ञानी कह दृष्ट समान जैसे राज रंग को लागे तुल पवान। ब्रह्म ज्ञानी कह तीर्ज एक ज्यों बसोदा कौ खोद कौ चंदन लेप। ब्रह्म ज्ञानी कह गनाओ नानक ज्यों पावक का सह स्वभाव। ब्रह्म ज्ञानी निर्मल ते निर्मला जैसे मैला लागे जला। ब्रह्म ज्ञानी कह मन होए प्रकाश जैसे तारु पर आकाश। ब्रह्म ज्ञानी कह मित्र सत्र समान ब्रह्म ज्ञानी कह नाही अभिमान। ब्रह्म ज्ञानी उस ते उच्चा मन अपने सब ते नीचा ब्रह्म ज्ञानी से जन भय नानक जिन प्रभाव करे। ब्रह्म ज्ञानी सगल किरेना आत्म रस ब्रह्म ज्ञानी चीना ब्रह्म ज्ञानी की सब उपर मया ब्रह्म ज्ञानी ते कछ बुरा ना भया। ब्रह्म ज्ञानी सदा समदर्शी ब्रह्म ज्ञानी की दृष्ट अमृत बरसी। ब्रह्म ज्ञानी बंधन ते मुक्ता ब्रह्म ज्ञानी की निर्मल जुगता ब्रह्म ज्ञानी का भोजन ज्ञान नानक ब्रह्म ज्ञानी का ब्रह्म ध्यान। ब्रह्म ज्ञानी अकूपरास ब्रह्म ज्ञानी का नहीं विनाश ब्रह्म ज्ञानी का गरीबी समाहा ब्रह्म ज्ञानी पर उपकार महा। ब्रह्म ज्ञानी कह नाही धंधा ब्रह्म ज्ञानी ले धावत बंदा ब्रह्म ज्ञानी कह हो सुफला ब्रह्म ज्ञानी सुफल फला। ब्रह्म ज्ञानी संग सगल उदार नानक ब्रह्म ज्ञानी जपै सगल संसार। ब्रह्म ज्ञानी कह के रंग ब्रह्म ज्ञानी कह बसे प्रभ संग ब्रह्म ज्ञानी कह नाम आधार ब्रह्म ज्ञानी कह नाम परवार। ब्रह्म ज्ञानी सदा सद जागत ब्रह्म ज्ञानी हम बुद्ध त्यागत ब्रह्म ज्ञानी कह मन परमानंद ब्रह्म ज्ञानी कह घर सदानंद। ब्रह्म ज्ञानी सुख सहज निवास नानक ब्रह्म ज्ञानी का नहीं विनाश ब्रह्म ज्ञानी ब्रह्म का बेता ब्रह्म ज्ञानी एक संग हेता। ब्रह्म ज्ञानी कह हुए चिंत ब्रह्म ज्ञानी का निर्मल मंत ब्रह्म ज्ञानी जिस करे प्रभाप ब्रह्म ज्ञानी का बट प्रताप। ब्रह्म ज्ञानी का दर्श बड़ भागी पाइय ब्रह्म ज्ञानी को बल बल जाइए ब्रह्म ज्ञानी को खोजे महेश्वर नानक ब्रह्म ज्ञानी आ परमेश्वर। ब्रह्म ज्ञानी की कीमत नाहे ब्रह्म ज्ञानी कह सगल मन माहे ब्रह्म ज्ञानी का कौन जाने भेद ब्रह्म ज्ञानी को सदा देश। ब्रह्म ज्ञानी का कथया ना जाया दाकर ब्रह्म ज्ञानी सर्व का ठाकुर ब्रह्म ज्ञानी की कीमत कौन बखाने ब्रह्म ज्ञानी की गत ब्रह्म ज्ञानी जाने। ब्रह्म ज्ञानी का अंत न पार नानक ब्रह्म ज्ञानी को सदा नमस्कार। ब्रह्म ज्ञानी सब सृष्टि का करता ब्रह्म ज्ञानी सद जीव नहीं मरता। ब्रह्म ज्ञानी मुक्त जुगत जी का दाता ब्रह्म ज्ञानी पूर्ण पुरख विधाता ब्रह्म ज्ञानी अनाथ का नाथ ब्रह्म ज्ञानी का सब उपर हाथ। ब्रह्म ज्ञानी का सगल कार ब्रह्म ज्ञानी आप निरंकार। ब्रह्म ज्ञानी की शोभा ब्रह्म ज्ञानी बनी नानक ब्रह्म ज्ञानी सर्व का धनी श्लोक। उतारे जो अंतर नाम सर्व में पेके भगवान निमुख निमुख ठाकुर नमस्कार नानक ओ अपरस सगल निस्तारे अष्टपदी। मिथ्या नाही रसना पास मन में प्रीत निरंजन दास परतरिया रूप न पेके नेत्र साध की टहल संत संग हेत। करन न सुने काहू की निंदा सब ते जाने आपस को मंदा गुर प्रसाद विख्या पर हरे मन की वासना मन ते टरे। इंद्रिय जित पंच दोख ते रहत नानक कोट मध्य को ऐसा परस वैसनु सो जिस ऊपर सो प्रसन्न। बिसन की माया ते हुए भिन्न कर्म करत होवे नह कर्म तिस वैसनु का निर्मल धर्म। काहू फल की इच्छा नहीं बाचै केवल भगत कीर्तन संग्राचै मन तन अंतर सिमरन गोपाल सब उपर होवत कृपाल। आप दृढ़ अवरा नाम जपावै नानक ओह वैसनु परम गत पावै भगौती भगवंत भगत का रंग। सगल त्यागै दुष्ट का संग मन ते बिनसै सगला भरम कर पूजै सगल पार ब्रह्म। सा संग पापा मल खोवै तिस भगौती की मत उत्तम होवै भगवंत की टहल करे नितनीत मन तन अर्पै बिसन प्रीत। हर के चरण हृदय बसावै नानक ऐसा भगौती भगवंत को पावै। सो पंडित जो मन प्रबोधै राम नाम आत्म सोधै राम नाम सारस पीवै उस पंडित के उपदेश जग जीवै। हर की कथा हृदय बसावै सो पंडित फिर जो नावै वेद प्राण सिमरत बूझै मूल सुख में जाने असूल। चौ वर्णा को देव देश नानक उस पंडित को सदा देश बीज मंत्र सर्व को ज्ञान चौ वर्णा में जपे को नाम। जो जो जपे तिसकी गत होए साध संग पावे जन कोए कर कृपा अंतर उधारै पश प्रेत मुग्ध पात्र को तारै। सर्व रोका औकद नाम कल्याण रूप मंगल गुण गाम काहू जुगत किते ना पाइये धर्म नानक तिस मिले जिस लिखिया तुर कर्म। जिसकै मन पार ब्रह्म का निवास तिसका नाम सत रामदास आत्म राम दिस नदरी आया दास दिसंदन भय तिन पाया। ਸਦਾ ਨਿਕਟ ਨਿਕਟ ਹਰ ਜਾਨ, ਸੋ ਦਾਸ ਦਰ ਗੈ ਪਰਵਾਨ। ਆਪਣੇ ਦਾਸ ਕੋ ਆਪ ਕਿਰਪਾ ਕਰੈ, ਤਿਸ ਦਾਸ ਕੋ ਸਭ ਸੋਜੀ ਪਰੈ, ਸਗਲ ਸੰਗ ਆਤਮ ਦਾਸ, ਐਸੀ ਜੁਗਤ ਨਾਨਕ ਰਾਮਦਾਸ। ਪ੍ਰਭ ਕੀ ਆਗਿਆ ਤਮਹਿਤਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਕ ਤੈਸਾ ਉਸ ਸੋਗ, ਸਦਾ ਅਨੰਤ ਹੈ ਨਹੀਂ ਵਿਯੋਗ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਕਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ। ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ, ਪਾਰ ਬ੍ਰਹਮ ਕੇ ਸਗਲੇ ਠਾਉ, ਜਿਤ ਜਿਤ ਘਰ ਰਾਖੈ ਤੈਸਾ ਤਿੰਨਾਉ। ਆਪੇ ਕਰਨ ਕਰਾਵਣ ਜੋਗ, ਪ੍ਰਭਾਵੈ ਸੋਈ ਪੁਨ ਹੋਗ, ਪਸਰਿਓ ਆਪ ਹੋਏ ਅਨੰਤ ਤਰੰਗ, ਲਖੇ ਨਾ ਜਾਏ ਪਾਰ ਬ੍ਰਹਮ ਕੇ ਰੰਗ। ਜੈਸੀ ਮਤ ਦੇ ਤੈਸਾ ਪਰਗਾਸ, ਪਾਰ ਬ੍ਰਹਮ ਕਰਤਾ ਬਨਾਸ, ਸਦਾ ਸਦਾ ਸਦਾ ਦਿਆਲ, ਸਿਮਰ ਸਿਮਰ ਨਾਨਕ ਭਏ ਨਿਹਾਲ ਸਲੋਕ। ਉਸਤਦ ਕਰੇ ਅਨੇਕ ਜਨ ਅੰਤ ਨਾ ਪਾਰਾਵਾਰ, ਨਾਨਕ ਰਚਨਾ ਪ੍ਰਭ ਰਚੀ, ਬਹੁਵਿਧ ਅਨਕ ਪ੍ਰਕਾਰ ਅਸ਼ਟਪਦੀ। ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਬਿਹਾਰੀ, ਕਈ ਕੋਟ ਭਏ ਤੀਰਥ ਵਾਸੀ, ਕਈ ਕੋਟ ਬਨ ਭ੍ਰਮੇ ਉਦਾਸੀ, ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਪੀਸਰ ਹੋਤੇ, ਕਈ ਕੋਟ ਆਤਮ ਧਿਆਨ ਧਾਰੇ, ਕਈ ਕੋਟ ਕਵਕਾ ਵਿਚਾਰੈ, ਕਈ ਕੋਟ ਨਵਤਨ ਨਾਮ ਧਿਆਵੈ, ਨਾਨਕ ਕਰਤੇ ਕੰਤ ਨਾ ਪਾਵੈ, ਕਈ ਕੋਟ ਭਏ ਅਭਿਮਾਨੀ, ਕਈ ਕੋਟ ਅੰਧ ਅਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭਿਗ ਆਤਮ ਨਿਕੋਰ, ਕਈ ਕੋਟ ਪਰ ਦਰਬ ਕੋ ਹਿਰੈ, ਕਈ ਕੋਟ ਪਰ ਦੁੱਖ ਨ ਕਰੈ,
1: ਕਈ ਕੋਟ ਮਾਇਆ ਸ਼ਰਮ ਮਾਹੇ, ਕਈ ਕੋਟ ਦੇਸ਼ ਸ਼ਰਮ ਮਾਹੇ, ਜੇ ਤ੍ਰਿਤ ਲਾਭ ਹੋ ਤੇ ਤ੍ਰਿਤ ਲਗਨਾ, ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ। ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ, ਕਈ ਕੋਟ ਪੰਖੀ ਸਰਪ ਪਾਏ, ਕਈ ਕੋਟ ਪਾਥਰ ਬ੍ਰਿਖ ਨਿਪਜਾਏ, ਕਈ ਕੋਟ ਪਵਨ ਪਾਣੀ ਬਸੰਤਰ, ਕਈ ਕੋਟ ਦੇਸ਼ ਭੂ ਮੰਡਲ, ਕਈ ਕੋਟ ਸਸਿਅਰ ਸੂਰ ਰਖੇਤਰ, ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ। ਸਗਲ ਸਮੱਗਰੀ ਆਪਣੇ ਸੂਤ ਤਾਰੈ, ਨਾਨਕ ਜਿਸ ਜਿਸ ਪਾਵੈ ਤਿਸ ਤਿਸ ਨਿਸਤਾਰੈ, ਕਈ ਕੋਟ ਰਾਜਸ ਤਾਮਸ ਸਾਤਕ, ਕਈ ਕੋਟ ਵੇਦ ਪੁਰਾਣ ਸਿਮਰਤ ਸਾਸ, ਕਈ ਕੋਟ ਕੀਰਤਨ ਸਮੁੰਦ, ਕਈ ਕੋਟ ਨਾਨਾ ਪ੍ਰਕਾਰ ਜਨ, ਕਈ ਕੋਟ ਕੀਏ ਚਿਰ ਜੀਵੇ, ਕਈ ਕੋਟ ਗਰੀਬ ਸਵਰਨ ਥੀਵੇ, ਕਈ ਕੋਟ ਜਖ ਕਿਨਰ ਪਿਸਾਚ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ, ਸਭ ਤੇ ਨੇਰੇ ਸਭ ਹੂਤੇ ਦੂਰ, ਨਾਨਕ ਆਪ ਲਿਪਤ ਰਹਿਆ ਭਰਪੂਰ, ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮੈ ਜੀਵੈ ਮਰੈ, ਕਈ ਕੋਟ ਬਾਹ ਜੋਨੀ ਫਿਰੈ, ਕਈ ਕੋਟ ਬੈਟ ਤਹੀ ਕਾਹੇ, ਕਈ ਕੋਟ ਕਾਲੈ ਤਕ ਪਾਹੇ, ਕਈ ਕੋਟ ਕੀਏ ਦੁਨਵੰਤ, ਕਈ ਕੋਟ ਮਾਇਆ ਮੈਂ ਚਿੰਤ, ਜੈ ਜੈ ਭਾਣਾ ਤੈ ਤੈ ਰਾਖੇ, ਨਾਨਕ ਸਭ ਕੁਛ ਪ੍ਰਭ ਕੈ ਹਾਥੇ, ਕਈ ਕੋਟ ਭਏ ਬੈਰਾਗੀ, ਰਾਮ ਨਾਮ ਸੰਗ ਤਿਨ ਲਿਵ ਲਾਗੇ, ਕਈ ਕੋਟ ਪ੍ਰਭ ਕੋ ਜੰਤੇ, ਆਤਮ ਮੈਂ ਭਾਰ ਬ੍ਰਹਮ ਲਹੰਤੇ, ਕਈ ਕੋਟ ਦਰਸ਼ਨ ਪ੍ਰਭ ਪਿਆਸ, ਤਿਨ ਕੋ ਮਿਲਿਓ ਪ੍ਰਭ ਅਭਿਨਾਸ਼, ਕਈ ਕੋਟ ਮਾਘੈ ਸਤਸੰਗ, ਭਾਰ ਬ੍ਰਹਮ ਚੁਣ ਲਾਗਾ ਰੰਗ, ਜਿਨ ਕਾ ਹੋਇਆ ਸਭ ਪ੍ਰਸੰਨ, ਨਾਨਕ ਤੇ ਜਿਨ ਸਦਾ ਤਨ ਤਨ, ਕਈ ਕੋਟ ਖਾਣੀ ਅਰਖੰਡ, ਕਈ ਕੋਟ ਕਾਸ਼ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਕੀ ਨੋ ਵਿਸਥਾਰ, ਕਈ ਵਾਰ ਪਸਰੇ ਪਾਸਾਰ, ਸਦਾ ਸਦਾ ਇੱਕ ਇੱਕ ਅੰਕਾਰ, ਕਈ ਕੋਟ ਕੀਨੇ ਵਾਂ ਪਾਂਤ, ਪ੍ਰਭ ਤੁਹੇ ਬ੍ਰਹਮਾਇ ਸਮਾਤ, ਤਾ ਕੰਤ ਨਾ ਜਾਣੈ ਕੋਇ, ਆਪੇ ਆਪ ਨਾਨਕ ਪ੍ਰਭ ਸੋਏ, ਕਈ ਕੋਟ ਪਾਰ ਬ੍ਰਹਮ ਕੇ ਦਾਸ, ਤਿਨ ਹੋਵਤ ਆਤਮ ਪ੍ਰਗਾਸ, ਕਈ ਕੋਟ ਤਤ ਕੇ ਵਿਤੇ ਸਦਾ ਨਿਹਾਰ, ਏਕੋ ਨੇਤਰੇ, ਕਈ ਕੋਟ ਨਾਮ ਰਸ ਪੀਵੈ, ਅੰਮ੍ਰਿਤ ਭਏ ਸਾ ਸਦ ਹੀ ਜੀਵੈ, ਕਈ ਕੋਟ ਨਾਮ ਗੁਣ ਗਾਵੈ, ਆਤਮ ਰਸੋ ਸਹਿ ਸਮਾਵੈ, ਆਪਣੇ ਜਨ ਕੋ ਸਾਸ ਸਾਸ ਸਮਾਰੇ, ਨਾਨਕ ਹੋਏ ਪਰਮੇਸ਼ੁਰ ਕੇ ਪਿਆਰੇ। ਸਲੋਕ ਕਰਨ ਕਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਇ, ਨਾਨਕ ਤਿਸ ਬਲਿਹਾਰਣੈ ਜਲ ਤਲ ਮਹੀਲ ਸੋਇ ਅਸ਼ਟਪਦੀ, ਕਰਨ ਕਰਾਵਨ ਕਰਨੈ ਜੋਗ, ਜੋ ਤਿਸ ਭਾਵੈ ਸੋਈ ਹੋਗ, ਖਿਨਮੈ ਤਾਪੋ ਥਾਪਨ ਹਾਰਾ, ਅੰਤ ਨਹੀਂ ਕਿਛ ਬਾਰਾ ਵਾਰਾ, ਹੁਕਮੇ ਤਾਰ ਧਰ ਰਹਾਵੈ, ਹੁਕਮੇ ਉਪਜੈ ਹੁਕਮ ਸਮਾਵੈ, ਹੁਕਮੇ ਊਚ ਨੀਚ ਵਿਹਾਰ, ਹੁਕਮੇ ਅਨਕ ਰੰਗ ਪ੍ਰਕਾਰ, ਕਰ ਕਰ ਦੇਖੇ ਆਪਣੀ ਵਡਿਆਈ, ਨਾਨਕ ਸਾਹਿਬ ਮੈਂ ਰਹਿਆ ਸਮਾਏ, ਪ੍ਰਭ ਪਾਵੈ ਮਾਨੁਖਗਤ ਪਾਵੈ, ਪ੍ਰਭ ਪਾਵੈ ਤਾ ਪਾਥਰ ਤਰਾਵੈ, ਪ੍ਰਭਾਵ ਵਿਸਾਸੇ ਰਾਖੇ ਪ੍ਰਭਾਵੇ ਤਾਂ ਹਰ ਗੁਣ ਭਾਖੇ ਪ੍ਰਭਾਵੇ ਤਾਂ ਪਤਿ ਤੂੰ ਧਾਰੇ ਆਪ ਕਰੇ ਆਪਣੇ ਵਿਚਾਰੇ ਦੂਹਾਂ ਸਿਰਾਂ ਕਾਵ ਸੁਆਮੀ ਖੇਲੇ ਬਖਸੇ ਅੰਤਰ ਜਾਮੀ ਜੋ ਭਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀਆਂ ਵਰਨਾ ਆਵੇ ਕਾਮਨਕ ਤੇ ਕਿਆ ਹੋਇਆਵੇ ਜੋ ਤਿਸ ਭਾਵੇ ਸੂਈ ਕਰਾਵੇ ਇਸ ਕੈ ਹੱਥ ਹੋਏ ਤਾਂ ਸਭ ਕੁਛ ਲੇ ਜੋ ਤਿਸ ਭਾਵੇ ਸੂਈ ਕਰੇ ਅਨਜਾਤ ਵਿਖਿਆ ਮੈਂ ਰਚੈ ਜੇ ਜਾਣਦੇ ਆਪਣਾ ਬਚੈ ਪਰ ਮੈਂ ਭੂਲਾ ਦੇ ਦਿਸਤਾਵੇ ਨਿਮਕ ਮਹਿ ਚਾਰ ਕੁੰਟ ਫਿਰ ਆਵੇ ਕਰ ਕਿਰਪਾ ਰਿਸੇ ਆਪਣੀ ਭਗਤ ਤੇ ਨਾਨਕ ਤੇ ਜਨਾ ਮਿਲੇ ਖਿਨ ਮੈਂ ਨੀਤ ਖੀਟ ਕਾ ਰਾਜ ਪਾਰ ਬ੍ਰਹਮ ਗਰੀਬ ਨਿਵਾਰ ਜਾ ਕਾ ਦ੍ਰਿਸ਼ਟ ਕਛੂ ਨਾ ਆਵੇ ਤਿਸ ਤਤਕਾਲ ਦਹਿ ਦਿਸ ਪ੍ਰਗਟਾਵੇ ਜਾ ਕੋ ਆਪਣੀ ਕਰੇ ਬਖਸ਼ੀਸ਼ ਤਾ ਕਰੇ ਖਾਨਾ ਕਨੇ ਜਗਦੀਸ਼ ਜਿਉ ਬਿਨ ਸਭ ਤਿਸ ਕੀ ਰਾਸ ਘੜ ਘੜ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣ ਤੇ ਆਪ ਬਨਾਈ ਨਾਨਕ ਜੀ ਵੈ ਦੇਖ ਬਡਾਈ ਇਸ ਕਾਬਲ ਨਾਹੀ ਇਸ ਹਾਥ ਕਰਨ ਕਰਾਵਨ ਸਰ ਕੋ ਨਾਥ ਆਗਿਆਕਾਰੀ ਬਪੁਰਾ ਜੀਓ ਜੋ ਤਿਸ ਭਾਵੈ ਸੋਈ ਫੁਨ ਥੀਓ ਕਬਹੂ ਊਚ ਨੀਚ ਮੈਂ ਬਸੈ ਕਬਹੂ ਸੋਗ ਹਰ ਖਰੰਗ ਹਸੈ ਕਬਹੂ ਨਿੰਦ ਚਿੰਦ ਵਿਹਾਰ ਕਬਹੂ ਊਬ ਕਾਸ਼ ਪਿਆਲ ਕਬਹੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ ਕਬਹੂ ਨਿਰਤ ਕਰੈ ਬਾਭਾਤ ਕਬਹੂ ਸੋ ਰਹਿ ਦਿਨ ਰਾਤ ਕਬਹੂ ਮਾਂ ਕ੍ਰੋਧ ਬਿਕਰਾਲ ਕਬਹੂ ਸਰਵ ਕੀ ਹੋ ਤਰ ਬਾਲ ਕਬਹੂ ਹੋਏ ਬਹਿ ਬੜ ਰਾਜਾ ਕਬਹੂ ਬੇਖਾਰੀ ਜਿਕਾ ਸਾਜਾ ਕਬਹੂ ਅਵਕੀਰਤ ਮੈਂ ਆਵੈ ਕਬਹੂ ਪਲਾ ਪਲਾ ਕਹਾਵੈ ਜਿਮ ਪ੍ਰਭ ਰਾਖੇ ਤੇ ਹੀ ਰਹਿ ਗੁਰ ਪ੍ਰਸਾਦ ਨਾਨਕ ਸੱਚ ਕਹਿ ਕਬਹੂ ਹੋਏ ਪੰਡਿਤ ਕਰ ਬਖਿਆਨ ਕਬਹੂ ਮੋਹਨ ਦਾਰ ਲਾਭ ਧਿਆਨ ਕਬਹੂ ਤਟ ਤੀਰਥ ਇਸ਼ਨਾਨ ਕਬਹੂ ਸਿੱਧ ਸਾਧਕ ਮੁਖ ਗਿਆਨ ਕਬਹੂ ਕੀਟ ਹਸਤ ਪਤੰਗ ਹੋ ਜੀਆ ਅਨੁਕ ਚੋਨ ਪਰ ਮੈਂ ਪਰ ਮੀਆ ਨਾਨਾ ਰੋਜ ਸਵਾਗਤ ਦਿਖਾਵੈ ਜੁਮ ਪ੍ਰਭਾਵੈ ਤੇ ਵੈ ਨਚਾਵੈ ਜੋ ਤਿਸ ਪਾਵੈ ਸੋਈ ਹੋਏ ਨਾਨਕ ਦੂਜਾ ਅਵਨਾ ਕੋਏ ਕਬਹੂ ਸਾਧ ਸੰਗ ਤੇ ਪਾਵੈ ਉਸ ਸਥਾਨ ਤੇ ਭਾਵਨਾ ਆਵੈ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ਼ ਮਨ ਤਨ ਨਾਮ ਰਥੇ ਕਰੰਗ ਸਦਾ ਵਸੈ ਪਾਰ ਬ੍ਰਹਮ ਕੈ ਸੰਗ ਜਿਉਂ ਜਲ ਮੈਂ ਜਲ ਆਏ ਕਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਮਿਟ ਕੇ ਗਵਨ ਪਾਏ ਵਿਸਰਾਮ ਨਾਨਕ ਪ੍ਰਭ ਕੈ ਸਤਿਗੁਰਬਾਨ ਸਲੋਕ ਸੁਖੀ ਵਸੈ ਮਸਕੀਨੀ ਆਪਣੇ ਵਾਰ ਥਲੇ ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ ਅਸ਼ਟਪਦੀ ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸੁਵਾਨ ਜੋ ਜਾਣੈ ਮੈਂ ਜੋ ਬਲਵੰਤ ਸੋ ਹੋਵਤ ਵਿਸ਼ਟਾ ਕਾ ਜੰਤ ਆਪ ਸੁਖਾ ਕਰਮੰਤ ਕਹਾ ਬਚਨ ਮਰੈ ਬਾਜੂਨ ਪਰਮਾਵੈ ਦਨ ਭੂਮਿਕਾ ਜੋ ਕਰੈ ਗੁਮਾ ਸੋ ਮੂਰਖੰਤ ਦਾ ਗਿਆਨ ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ ਨਾਨਕੀ ਹਾਂ ਮੁਕਤਾ ਕੈ ਸੁਖ ਪਾਵੈ ਧਨਵੰਤਾ ਹੋਏ ਕਰ ਕਰ ਪਾਵੈ ਤ੍ਰਿਣ ਸਮਾਨ ਕੱਚ ਸੰਗ ਨਾ ਜਾਵੈ ਬਹੁ ਰਸ ਕਰ ਮਾਨੋ ਖੂਬ ਪਰ ਕਰ ਆਸਪਦ ਪੀਤੜਤਾ ਕਾ ਹੋਏ ਵਿਨਾਸ਼ ਸਭ ਤੇ ਆਪ ਜਾਣੈ ਬਲਵੰਤ ਖਿਨ ਮੈਂ ਹੋ ਜਾਏ ਪਸਮੰਤ ਕਿਸੇ ਨ ਬਦੇ ਆਪ ਹੰਕਾਰੀ ਧਾਰਮ ਰਾ ਤੁਸ ਕਰੇ ਖੁਆਰੀ ਗੁਰ ਪ੍ਰਸਾਦ ਜਾ ਕਾ ਮਿਟੈ ਅਭਿਮਾਨ ਸੋ ਜਨ ਨਾਨਕ ਦਰਗਾਹ ਪ੍ਰਵਾਨ ਕੋਲ ਕਰਮ ਕਰੈ ਹੋ ਧਾਰੇ ਸ਼ਰਮ ਪਾਵੈ ਸੁਗਲੇ ਵਿਰਥਾਰੇ ਅਨਿਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਨਿਕ ਜਤਨ ਕਰ ਆਤਮ ਨਹੀਂ ਦਰਵੈ ਹਰ ਦਰਗਾਹ ਕੋ ਕੈਸੇ ਗਵੈ ਆਪਸ ਕੋ ਜੋ ਭਲਾ ਕਹਾਵਤ ਸਹਿ ਭਲਾਏ ਨਿਕਟ ਨਾ ਆਵੈ ਸਰਫ ਕੀਰੇ ਜਾ ਕਾ ਮਨ ਹੋਏ ਕਹ ਨਾਨਕ ਤਾ ਕੀ ਨਿਰਮਲ ਸੋਏ ਜਬ ਲਗ ਜਾਣੈ ਮੁੜਤੇ ਕਛ ਹੋਏ ਤਬ ਸੁਖਾ ਸੁਖ ਨਾ ਹੀ ਕੋਏ ਜਬ ਇਹ ਜਾਣੈ ਮੈਂ ਕਿਛ ਕਰਦਾ ਤਬ ਲੈ ਕਰ ਬਜੂਨ ਮੈਂ ਫਿਰਦਾ ਜਬ ਤਾਰੇ ਕੋ ਬੈਰੀ ਮੀਤ ਤਬ ਲਗ ਨੀਚ ਨਾ ਹੀ ਚੇਤ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇਸ ਜਾਏ ਪ੍ਰਾ ਕਿਰਪਾ ਤੇ ਬੰਧਨ ਤੂਟੈ ਗੁਰ ਪ੍ਰਸਾਦ ਨਾਨਕ ਹਾ ਝੂਟੈ ਸਹਿਸ ਕਟੇਲਾ ਕਾ ਉੜਤਾਵ ਤ੍ਰਿਪਤ ਨਾਵੈ ਮਾਇਆ ਪਾਛੈ ਪਾਵੈ ਅਨਕ ਭੋਗ ਵਿਖਿਆ ਕੇ ਕਰੈ ਨੈ ਧਰਵਤਾਵੈ ਖਬ ਖਬ ਮਰੈ ਬਿਨਾ ਸੰਤੋਖ ਨਹੀਂ ਕੋ ਰਾਜਾ ਸੁਪਨ ਮਨੋਰਥ ਬਿੜਤੇ ਸਭ ਕਾਜੈ ਨਾਮ ਰੰਗ ਸਰਸੁਖ ਹੋਏ ਬੜਪਾ ਕੇ ਕਿਸੈ ਪ੍ਰਾਪਤ ਹੋਏ ਕਰਨ ਕਰਾਵਨੇ ਆਪੇ ਆਪ ਸਦਾ ਸਦਾ ਨਾਨਕ ਹਰਿ ਜਾਪ ਕਰਨ ਕਰਾਵਨ ਕਰਨੇ ਹਾਰ ਸਕੇ ਹਾਦ ਕਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਰਸ ਹੋਏ ਜੋ ਕਿਸੀ ਨ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੋ ਕੈ ਸੰਗ ਬੂਝਾ ਦੇਖਿਆ ਕਰੇ ਵਿਵੇਕ ਆਪੈ ਏਕ ਆਪੈ ਅਨੇਕ ਮਰਨ ਮਿਣਸੈ ਆਵਨਾ ਜਾਇ ਨਾਨਕ ਸਤਿ ਹੀ ਰਹਿਆ ਸਮਾਏ ਆਪ ਬੁਦਿਸੈ ਸਮਝੈ ਆਪ ਆਪ ਰਚੈ ਸਭ ਕੈ ਸਾਥ ਆਪ ਕੀ ਨੂੰ ਆਪਣ ਵਿਸਥਾਰ ਸਭ ਕਟ ਸਕਾਉ ਕਰਨੇ ਹਾਰ ਉਸੇ ਬਿਨ ਕੋ ਕੁਛ ਹੋਏ ਸੰਤ ਨਿਖੈ ਸੋਏ ਆਪਣੇ ਚਲ ਤਾਪ ਕਰਨੇ ਹਾਰ ਕਾ ਉਤਕਰ ਰੰਗਿਆ ਪਰ ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿਣ ਨਾ ਜਾਏ। ਸਤ ਸਤ ਸਤਿਗੁਰੁ ਸਵਾਮੀ ਗੁਰਪ੍ਰਸਾਦ ਕਿਨੇ ਵਿਖਿਆ ਨੇ ਸੱਚ ਸੱਚ ਸਰ ਸੌ ਕਿਨਾ ਕੂਟ ਮੁਤ ਕਿਨੇ ਬਿਰਲਾ ਚੀਨਾ ਭਲਾ ਭਲਾ ਭਲਾ ਤੇਰੇ ਰੂਪਤ ਸੁੰਦਰ ਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੜ ਘੜ ਸੁਣੀ ਸਰਬਨ ਵਿਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤਾ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਨ ਜੋ ਜਨ ਪਰੈ ਸੋਜਨ ਧੁਨ ਹਾਰ ਸੰਤ ਕਿਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕੈ ਦੁਖਨ ਆਰ ਜਾ ਘਟੈ ਸੰਤ ਕੈ ਦੁਖਨ ਜਮਤੇ ਨੀ ਛੁਟੈ ਸੰਤ ਕੈ ਦੁਖਨ ਸੁਖ ਸਹ ਜਾਇ ਸੰਤ ਕੈ ਦੁਖ ਨਰਗ ਮੈਂ ਪਾਏ ਸੰਤ ਕੈ ਦੁਖਨ ਮਤ ਹੋਏ ਮਲੀਨ ਸੰਤ ਕੈ ਦੁਖਨ ਸੋਭਾ ਤੇ ਹੀਨ ਸੰਤ ਕੈ ਹਦ ਗੁਰ ਰਖੈ ਨ ਕੋਏ ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਵੀ ਤਰੈ ਸੰਤ ਕੈ ਦੁਖਨ ਤੇ ਮਗ ਭਾਵੈ ਸੰਤਨ ਕੈ ਦੁਖਨ ਕਾਖ ਚੁ ਲਵੈ ਸੰਤਨ ਕੈ ਦੁਖਨ ਸਰਬ ਚੁਨ ਪਾਏ ਸੰਤ ਕੈ ਦੁਖਨ ਤ੍ਰਿਗਤ ਚੁਨ ਕਰਮਾਏ ਸੰਤਨ ਕੈ ਦੁਖਨ ਤਿਸ਼ਨਾ ਮਜਲੈ ਸੰਤ ਕੈ ਦੁਖਨ ਸਾਕੋ ਚਲੈ ਸੰਤ ਕੈ ਦੁਖਨ ਤੇ ਸਜਾਏ ਸੰਤ ਕੈ ਦੁਖ ਨੀਚ ਨੀਚ ਆਏ ਸੰਤ ਦੁਖੀ ਕਾ ਥਾਂ ਕੋ ਨਾਹੇ ਨਾਨਕ ਸੰਤ ਪਾਵੇ ਤਾ ਹੋਏ ਬੀਗਤ ਪਾਹੇ ਸੰਤ ਕਾ ਨਿੰਦਕ ਮਹਾਂ ਅਤਾਏ ਸੰਤ ਕਾ ਨਿੰਦਕ ਖਿਨ ਟਿਕਨ ਨਾ ਪਾਏ ਸੰਤ ਕਾ ਨਿੰਦਕ ਮਹਾ ਹਥਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾੜਤਹੀਨ ਸੰਤ ਕਾ ਨਿੰਦਕ ਦੁਖੀਆ ਅਰਦੀਨ ਸੰਤ ਕੇ ਨਿੰਦਕ ਕਾ ਸਰਬ ਰੋਗ ਸੰਤ ਕੇ ਨਿੰਦਕ ਕਾ ਸਦਾ ਵਿਯੋਗ ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨਕ ਸਤ ਭਾਵੈ ਤਾ ਸੁਖਾ ਪੀ ਹੋਏ ਮੋਖ ਸੰਤ ਕਾ ਦੁਖੀ ਸਦਾ ਅਭਵਿਤ ਸੰਤ ਕਾ ਦੁਖੀ ਕਿਸੈ ਗਾ ਨਹੀਂ ਮਿਤ ਸੰਤ ਕੇ ਦੁਖੀ ਕਾ ਡਾਣ ਲਾਗੈ ਸੰਤ ਕੇ ਦੁਖੀ ਕਾ ਸਭ ਤਿਆਗੈ ਸੰਤ ਕਾ ਦੁਖੀ ਮਹਾਂਗਾਰੀ ਸੰਤ ਕਾ ਦੁਖੀ ਸਦਾ ਵਿਗਾਰੀ ਸੰਤ ਕਾ ਦੁਖੀ ਜਨਮ ਮਰੈ ਸੰਤ ਕੀ ਦੁੱਖ ਨਾ ਸੁਖ ਦੇ ਟਰੈ ਸੰਤ ਕੇ ਦੁਖੀ ਕਾ ਨਾ ਹੇਠਾਓ ਨਾਨਕ ਸੰਤ ਭਾਵੈ ਤਾ ਲੈ ਮਿਲਾਏ ਸੰਤ ਕਾ ਦੁਖੀ ਅਧ ਬੀੜ ਤੇ ਠੂਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ ਸੰਤ ਕੇ ਦੁਖ ਕਉ ਧਿਆਨ ਪਰਮਾਹੀਐ ਸੰਤ ਕਾ ਦੁਖੀ ਉਜੜ ਪਾਹੀਐ ਸੰਤ ਕਾ ਦੁਖੀ ਅੰਤਰ ਤੇ ਤੋਥਾ ਜੋ ਸਾਸ ਬਿਨਾ ਮ੍ਰਿਤ ਕੀ ਲੋਥਾ ਸੰਤ ਕੇ ਦੁਖੀ ਕੀ ਜੜਕੀ ਸੁਨਾਹੇ ਆਪਣੇ ਵੀ ਜਾਪ ਹੀ ਖਾਹੇ ਸੰਤ ਕੇ ਦੁਖੀ ਕਾ ਵਰ ਨਾ ਰੱਖਣ ਹਾਰ ਨਾਨਕ ਸੰਤ ਭਾਵੈ ਚਲੈ ਉਬਾਰ ਸੰਤ ਕਾ ਦੁਖੀ ਇਉਂ ਬਿਲਾਏ ਜਿਉਂ ਜਲ ਵੀ ਹੋਵਨ ਮਛਲੀ ਤੜਫੜਾਏ ਸੰਤ ਕਾ ਦੁਖੀ ਭੋਕਾ ਨੇ ਰਾਜਾਂ ਜੋ ਪਾਪ ਕੀਤਾ ਨੇਤਰਾ ਪੈ ਸੰਤ ਕਾ ਦੁਖੀ ਛੁਟੈ ਗੇਲਾ ਜੋ ਬੁਆਰ ਤਿਰਕੇ ਤੁਮੈਂ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਤ ਮਿਥਿਆ ਗੈਤ ਕਿਰਤ ਨਿੰਦ ਕਾ ਤੁਰਹੀ ਪਿਆ ਨਾਨਕ ਜੋ ਤਿਸ ਭਾਵੈ ਸੋਇ ਥਿਆ ਸੰਤ ਕਾ ਦੁਖੀ ਬਿਗੜ ਰੂਪ ਹੋ ਜਾਏ ਸੰਤ ਕੇ ਦੁਖੀ ਕੋ ਤਰਕੇ ਮਿਲੈ ਸਜਾਏ ਸੰਤ ਕਾ ਦੁਖੀ ਸਦਾ ਸਹਿ ਗਈਏ ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਐ ਸੰਤ ਕੇ ਦੁਖੀ ਕੀ ਪੂਜਾ ਨਾ ਆਸਾ ਸੰਤ ਕਾ ਦੁਖੀ ਉਠ ਚਲੈ ਨਿਰਾਸਾ ਸੰਤ ਕੇ ਦੁਖ ਨਾ ਦਿਸ਼ਟੈ ਕੋਈ ਜੈਸਾ ਪਾਵੈ ਤੈਸਾ ਕੋਈ ਹੋਏ ਭਾਇਆ ਕਿਰਤਨਾ ਬੇਟਾ ਕੋਈ ਨਾਨਕ ਜਾਣੈ ਸੱਚਾ ਸੋਏ ਸਭ ਕਰ ਤੁਸਕੇ ਉਹ ਕਰ ਨਿਹਾਰ ਸਦਾ ਸਦਾ ਤੁਸਕਾ ਨਮਸ਼ਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਸਹਿ ਤੇ ਆਵੋ ਸਾਸ ਗ੍ਰਾਸ ਸਭ ਕਿਸ ਵਰਤੈ ਤੁਸਕਾ ਕੀ ਹੈ ਜੈਸਾ ਕਰੇ ਤੈਸਾ ਕੋ ਥੀਆ ਆਪਣਾ ਕੀ ਲਾਭ ਕਰਨੇ ਹਾਰ ਦੂਸਰਾ ਕੌਣ ਕਹੇ ਵਿਚਾਰ ਜਿਸਨੂੰ ਕਿਰਪਾ ਕਰੇ ਤੁਸੀਂ ਆਪਣਾ ਦੇਵ ਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਪਰਮ ਪਜਾਹੇ ਅਸ਼ਟਪਦੀ ਮਨ ਨੂੰ ਕੀਟੇ ਬ੍ਰਿਤੀ ਸੋ ਜਾ ਦੇਵਨ ਕਹਿ ਕਹਿ ਭਗਵਾਨ ਜਿਸ ਕਹਿ ਦੀਆ ਰਹਿ ਅਗਾਏ ਬਾਹਰ ਨਾ ਦ੍ਰਿਸ਼ਨਾ ਲਾਗੈ ਆਏ ਮਾਰ ਰਾਖੇ ਕੋ ਆਪ ਮਾਨੁਖ ਕਹਿ ਕਿਛ ਨਾਹੀ ਹਾਥ ਤਿਸਕਾ ਹੁਕਮ ਬੂੜ ਸੁਖ ਹੋਏ ਤਿਸਕਾ ਨਾਮ ਰਹਿ ਕੰਠ ਪਰ ਹੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨਾ ਲਾਗੈ ਕੋਏ ਉਸਤਤ ਮਨ ਮੈਂ ਕਾ ਨਿਰੰਕਾਰ ਕਰ ਮਨ ਮੇਰੇ ਸਤਿ ਵਿਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੇਲਾ ਕਰ ਲੈ ਜੀਓ ਨੈਨੋ ਬੇਗ ਠਾਕੁਰ ਕਾ ਰੰਗ ਸਾਧ ਸੰਗ ਬਨਸੈ ਸਭ ਸੰਗ ਚਰਨ ਚਰੋ ਮਾਰੈ ਗੋਬਿੰਦ ਮਿਟੈ ਪਾਪ ਜਪੀਏ ਹਰ ਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਾਹ ਨਾਨਕੋ ਜਲ ਮਥਾ ਬੜ ਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੇ ਵਿਚਾਰ ਸੇ ਤਨਵੰਤ ਗਨੀ ਸੰਸਾਰ ਮਾਂ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨ ਹੋ ਤੇ ਸੁਖੀ ਏਕੋ ਏਕ ਏਕ ਬਚਾਨੇ ਏਤ ਉਤ ਕੀ ਸੋਜੀ ਜਾਣੇ ਨਾਮ ਸਾ ਜਿਸਕਾ ਮਨ ਮਾਨਿਆ ਨਾਨਕ ਤਨ ਹੈ ਨਿਰੰਜਨ ਜਾਣਿਆ ਗੁਰ ਪ੍ਰਸਾਦ ਆਪਣਾ ਸੋਜੈ ਤਿਸ ਕੀ ਜਾਨ ਹੋ ਤਿਸ ਨਾ ਬੁਝੈ ਸਾਸੰਗ ਹਰ ਹਰ ਜਸ ਕਹਿਤ ਸਾਰਵ ਰੋਗ ਤੇ ਉਹ ਹਰ ਜਨ ਰਹਿਤ ਅੰਤਨ ਕੀਰਤਨ ਕੇਵਲ ਬਖਿਆਨ ਗ੍ਰਹਿ ਸਮੇਂ ਸੋ ਨਿਰਵਾਨ ਹੇ ਗੋਪਰ ਜਿਸ ਜਨ ਕੀ ਆਸਾ ਤਿਸ ਕੀ ਕਟੀ ਡਮਕੀ ਫਾਸਾ ਪਾਰ ਬ੍ਰਹਮ ਕੀ ਰਿਸ ਮਨ ਭੁਖ ਨਾਨਕ ਤਿਸ ਨਾ ਲਾਗੈ ਦੁਖ ਜਿਸ ਕੋ ਹਰ ਬ੍ਰਹਮਣ ਚਿਤਾਵ ਸੋ ਸੰਤ ਸੇਲਾ ਨਹੀਂ ਡਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕਉ ਕਿਸਤੇ ਡਰੈ ਜੈਸਾ ਸਾ ਤੈਸਾ ਦ੍ਰਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੀ ਜੈ ਗੁਰ ਪ੍ਰਸਾਦਾ ਸਭ ਉਜਿਆ ਜਾਓ ਦੇਖਾਂ ਤਾਂ ਸਭ ਕੁਛ ਮੂਲ ਨਾਨਕ ਸੋ ਸੁਖਮ ਸੋਈ ਅਸੂਲ ਨੈਕ ਚਲ ਮੈਂ ਨੈ ਕੁਛ ਮਰਿਆ ਪਰ ਜਲ ਦਾਪੀ ਕਰੈ ਆਵਨ ਜਾਵਨ ਦ੍ਰਿਸ਼ਟਾਂ ਦ੍ਰਿਸ਼ਟ ਆਗਿਆਕਾਰੀ ਥਾਰੇ ਸਭ ਸ੍ਰਿਸ਼ਟ ਆਪ ਆ ਸਕਲ ਮੈਂ ਆਪ ਅਨਿਕ ਜੁਗਤ ਰਚ ਥਾਪ ਉਥਾਪ ਅਵਿਨਾਸੀ ਨਾਹੀਂ ਕਿਛ ਖੰਡ ਤਾਰਨ ਤਾਰ ਬ੍ਰਹਿਮੰਡ ਲੱਖ ਪੇ ਪ੍ਰਖ ਪ੍ਰਥਾਪ ਆਪ ਜਪੈਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੁਭਾ ਪੰਥ ਸਗਲ ਸੰਸਾਰ ਉਦਰੈ ਦਿਨਵੰਤ ਪ੍ਰਭ ਕੇ ਸੇਵਕ ਸਗਲ ਉਧਾਰ ਪ੍ਰਭ ਕੇ ਸੇਵਕ ਦੋ ਕੇ ਵਿਸਾਰਨ ਆਪੇ ਮਿਲੇ ਕਿਰਪਾਲ ਗੁਰ ਕਾ ਸ਼ਬਦ ਜਪੈ ਨਿਹਾਲ ਉਨਕੀ ਸੇਵਾ ਸੋਈ ਲਾਗ ਜਿਸਨੂੰ ਕਿਰਪਾ ਕਰੈ ਬੜ ਪਾਗੈ ਨਾਮ ਜਪਤ ਪਾਪ ਬਿਸਰਾਬ ਨਾਨਕ ਤਨ ਪੁਰਖ ਗੌਤਮ ਕਰਮਾਨ ਜੋ ਕਿਛੁ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿ ਸੁਭਾਇ ਹੋਵੈ ਸੋ ਹੋਏ ਕਰਨੇ ਹਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਠ ਟਿਕਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤੇ ਸਮੈ ਸਮਾਏ ਉਹ ਸੁਖ ਨਿਧਾਨ ਨੂੰ ਬਣਿਆ ਆਏ ਆਪਸ ਕੋ ਆਪ ਦਿਨ ਮਨ ਨਾਨਕ ਪ੍ਰਭ ਜੋ ਨੇ ਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ ਜਾ ਕੈ ਸਿਮਰਨ ਉਤਰੀਐ ਨਾਨਕ ਤਿਸ ਬਲੇ ਹਾਰ ਅਸ਼ਟਪਦੀ ਟੋਟੀ ਗਾਂਡਨ ਹਰ ਗੋਪਾਲ ਸਰਬ ਜੀ ਆਪੇ ਪ੍ਰਤਿਪਾਲ ਸਗਲ ਗਿਰਨਤਾ ਜਿਸ ਮਨ ਮਾਹੇ ਜਿਸ ਤੇ ਬਿਰਥਾ ਕੋਈ ਨਾਹੇ ਹਰੇ ਮਨ ਮੇਰੇ ਸਦਾ ਹਰ ਜਾ ਬਪਨਾ ਸਿਵਰ ਵਿਆ ਪੇ ਆਪ ਆਪਨ ਗਿਆ ਕਛੂ ਨਾ ਹੋਈ ਜੇ ਸਭ ਪ੍ਰਾਣ ਲੋਚੈ ਗੋਏ ਤੇ ਸਿਵਰ ਨਾਹੀ ਤਰੈ ਕਿਛ ਕਾਮ ਗਤ ਨਾਨਕ ਜਾ ਬੇ ਕਰ ਨਾਮ ਰੂਪਮੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋ ਤਿਸ ਸਗਲ ਕੜ ਸੋਹੈ ਤਨਵੰਤਾ ਹੈ ਕਿਆ ਕੋ ਘਰ ਬੈਨਾ ਸਭ ਕਿਛ ਤਿਸਕਾ ਦੀ ਆਦਰ ਵੈ ਅਤ ਸੂਰਾ ਜੇ ਕਹੂ ਕਹਾਵ ਪ੍ਰਭ ਕੇ ਕਲਾ ਬਿਨਾ ਕਹਿਤਾਵੈ ਜੇ ਕੋ ਹੋਏ ਵਹਿ ਦਾ ਤਾਰ ਤਿਸ ਦਿਨ ਹਰ ਜਾਣੇ ਗਾਵਾਰ ਜਿਸ ਗੁਰ ਪ੍ਰਸਾਦ ਉੱਟੈ ਹਰ ਰੋਗ ਨਾਨਕ ਸੋਜਨ ਸਦਾ ਰੋਗ ਜਮੰਤਰ ਕਾ ਥਮ ਥਮ ਤਿਉਂ ਗੁਰ ਕਾ ਸ਼ਬਦ ਮਨ ਹੈ ਅਸਥਮ ਮਨ ਜੋ ਪਖਾਣ ਨਾਵ ਚੜਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜਵੰਤ ਕਰ ਦੀਪਕ ਪ੍ਰਕਾਸ ਗੁਰਦਰਸ਼ਨ ਦੇ ਕੇ ਮਨ ਹੋਏ ਵਿਗਾਸ ਜਿਉ ਮਾਂ ਉਦਿਆਨ ਮੈਂ ਮਾਰਗ ਪਾਵੈ ਤੂੰ ਸਾਧੂ ਸੰਗ ਮੇਰੇ ਜੋਤ ਪ੍ਰਗਟਾਵੈ ਤੇ ਸੰਤਨ ਕੀ ਭਾਸ਼ਾ ਤੂਰ ਨਾਨਕੀ ਹਾਲੋ ਚਾ ਪੂਰ ਮਨ ਮੂਰ ਕਾਹੇ ਬਲਾਈਐ ਪੁਰਬ ਲਿਖੇ ਗਾ ਲਿਖਿਆ ਪਾਈਐ ਦੁਖ ਸੋ ਪ੍ਰਭ ਦੇਵਨ ਹਾਰ ਅਵਰ ਤਿਆਗ ਤੂੰ ਤਸਰਜ ਤਾਰ ਜੋ ਕੁਛ ਕਰੈ ਸੋ ਸੁਖ ਮਨ ਪੂਲਾ ਕਾਹੇ ਫਿਰੈ ਜਾਨ ਪਾਨ ਵਾਸਾਈ ਤਰੇ ਸੰਗ ਲਪਟ ਰਹਿ ਰਸ ਰੂਪੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਾਸੇ ਤੀ ਕਰ ਜਾਹੇ ਜਿਸ ਵਖਰ ਕੌ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਾਜ ਅਭਿਮਾਨ ਰਿਹੋ ਮਨ ਮੂੜ ਰਾਮ ਨਾਮ ਹਿਰਦੇ ਮੈਂ ਥੋਲ ਲਾਲ ਕੇ ਸੰਤੈ ਸੰਗ ਚਾਲ ਅਵਰਤਿਆ ਬਖਿਆ ਜੰਜਾਲ ਤਨ ਤਨ ਕਹਿ ਸਭ ਕੋਏ ਮੁਖੋ ਦਿਲ ਹਰ ਦਰ ਕਹਿ ਸੋਏ ਇਹੋ ਵਪਾਰ ਵਿਰਲਾ ਵਪਾਰ ਨਾਨਕ ਤਾਗਾ ਸਤਬਲ ਹਾਰੈ ਚਰਨ ਸਾਧਗੇ ਤੋ ਤੇ ਪੀ ਹਰ ਪ੍ਰਸਾਦ ਕੋ ਆਪਣਾ ਚੀਓ ਸਾਧ ਕੀ ਤੁਰ ਕਰੋਸ਼ ਨਾ ਸਾਧੁ ਪਰ ਜਾਈਏ ਕੁਰਬਾਨ ਸਾਧ ਸੇਵ ਬੜ ਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਨਕ ਬਿਘਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਉੱਡ ਕੇ ਸੰਤੈ ਧਰਾਇਆ ਸਰ ਸੁਖ ਨਾਨਕ ਦੇ ਪਾਇਆ ਮੇਰੇ ਤੋਂ ਗਾਉ ਜੀ ਪਾਲਨ ਹਾਰ ਭੁੱਖੇ ਕਾ ਦੇਵਤ ਆਧਾਰ ਸਾਰੇ ਬਿਨਦਾ ਜਾਗੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲੈਣਾ ਪਾਹੇ ਸਾਬ ਕਿਰ ਚਿਸਕਾ ਉਹ ਕਰਨ ਜੋਗ ਤਸਵੇਂ ਦੂਸਰ ਹੋਆ ਨਾ ਹੋਗ ਜਬ ਤਨ ਸਦਾ ਸਦਾ ਦਿਨ ਰਾਣੀ ਸਾਵਤੀ ਊਚ ਨਿਰਮਲ ਹੈ ਕਰਨੀ ਕਰ ਕਰ ਫਰਸ ਕਉ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੈ ਮਨ ਕਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਜੀਤ ਭਗਤ ਭਗਤ ਸੁਣਿਆ ਤੇ ਲੋ ਜਾ ਕੇ ਹਿਰਦਾ ਇੱਕ ਹੋਏ, ਸੱਚ ਕਰਨੀ ਸਰਦਾ ਕੀ ਰਹਿਤ, ਸੱਚ ਹਿਰਦਾ ਸਤਮ ਕਹਿਤ, ਸਾਚੀ ਦ੍ਰਿਸ਼ ਸਾਚਾ ਆਕਾਰ, ਸੱਚ ਵਰਤ ਸਾਚਾ ਪਾਸਾਰ, ਪਾਰ ਬ੍ਰਹਮ ਜੀ ਸੱਚ ਕਰ ਜਾਤਾ, ਨਾਨਕ ਸੋ ਜਨ ਸਰ ਸਮਾਤਾ। ਸਲੋਕ ਰੂਪ ਨਰੇਖ ਨ ਰੰਗ ਕਿਛ, ਦੇ ਗੁਣ ਦੇ ਪ੍ਰਪਿੰਨ, ਤੇ ਸਹਿ ਬੁਜਾਇ ਨਾਨਕਾ, ਤੇ ਸੋ ਵੈ ਸੋ ਪਸੰਨ ਅਸ਼ਟਪਦੀ। ਅਵਿਨਾਸੀ ਬ੍ਰਹਮਰ ਮੈਂ ਰਾਖ, ਮਾਨੁ ਕਿਤ ਪ੍ਰੀਤਿਆਗ, ਤਿਸਤੇ ਪਰ ਨਾਹੀ ਕਿਛੁ ਕੋਇ, ਸਾਰੇ ਬੰਦਰ ਅੰਤਰ ਖੁਸ਼ ਹੋਏ, ਆਪੇ ਬਿਨਾ ਆਪੇ ਦਾਨ, ਗਹਿਰ ਗੰਭੀਰ ਗਹਿਰ ਸੁਜਾਨਾ, ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ ਕਿਰਪਾ, ਨਿਧਾਨ ਦਿਆਲ ਬਖਸ਼ੰਦ, ਸਾਧਰ ਕੇ ਚਾਨੀ ਪਾਉ, ਨਾਨਕ ਹੈ ਮਨ ਹਿਉ ਅਨਰਾਉ, ਮਨਸਾ ਪੂਰਨ ਸਰਨਾ ਜੋਗ, ਜੋ ਕਰ ਪਾਇਆ ਸੋਈ ਹੋਗ, ਹਰਨ ਪਰ ਜਾਕਾ ਨਿਤਰਫੋ, ਤਿਸ ਕਾ ਮੰਤਰ ਨਾ ਜਾਣੈ ਹੋਰ, ਅੰਦਰੂਪ ਮੰਗਲ ਸਤ ਜਾਗੈ, ਸਰਵ ਤੋਕ ਸੁਣਿਆ ਕਰਤਾ ਕੈ, ਰਾਜ ਮੈਂ ਰਾਜ, ਯੋਗ ਮੈਂ ਜੋਗੀ, ਤਾਮ ਮੈਂ ਤੁਮ ਸੁਰਗ੍ਰਸਤ ਮੈਂ ਭੋਗੀ, ਦੈ ਤੈ ਭਗਤਾਂ ਸੁਖ ਫਾਇਆ, ਨਾਨਕ ਤਿਸ ਪ੍ਰਖ ਕਾ ਗਨਥ ਨਾ ਪਾਇਆ, ਜਾ ਕੇ ਲੀਲਾ ਕੀਮਤ ਨਾਹੇ, ਸਗਲ ਦੇਵ ਹਾਰੇ ਅਵਗਾਹੇ, ਪਿਤਾ ਕਾ ਜਨਮ ਕੇ ਜਾਣੇ ਭੂਤ, ਸਗਲ ਪਰੋਈ ਆਪਣੇ ਸੂਤ, ਸਮਤ ਗਿਆਨ ਧਿਆਨ ਜਨ ਤੇ ਜਨ ਦਾਸ ਨਾਵ ਤਿਆ, ਵੈਸੇ ਦੇ ਗੁਣ ਮੈਂ ਜੋ ਕੋ ਪਰਮਾ ਜਨਮ ਰਹਿ ਫਿਰਿਆ ਵੈ ਜਾਏ, ਊਚ ਨੀਰ ਤਿਸਕੇ ਅਸਥਾਨ, ਜੈਸਾ ਜਨਾ ਵੈ ਤੈਸਾ ਨਾਨਕ ਜਾਹਨ, ਨਾਨਾ ਰੂਪ ਨਾਨਾ ਡਾਕੇ ਰੰਗ, ਨਾਨਾ ਭੇਖ ਰਹਿ ਗੁਰ ਰੰਗ, ਨਾਨਾ ਵਿਦਕੀ ਨੂੰ ਵਿਸਥਾਰ, ਪ੍ਰਭ ਬਨਾਸੀ ਏਕੰਕਾਰ, ਨਾਨਾ ਚਲਤ ਕਰੇ ਖਿਨ ਮਾਹੇ, ਪੂਰ ਰਹੇ ਪੂਰਨ ਸਭ ਠਾਏ, ਨਾਨਾ ਵਿਦ ਘਰ ਬੰਤ ਬਣਾਈ, ਆਪਣੀ ਕੀਮਤ ਆਪੇ ਪਾਈ, ਸਾਬ ਕਰ ਤਿਸਕੇ ਸਭ ਤਿਸਕੇ ਠਾਉ, ਜਬ ਜਬ ਜੀਵ ਨਾਨਕ ਹਰ ਨਾਉ, ਨਾ ਕੇ ਤਾਰੇ ਸਗਲੇ ਜਾਤ, ਨਾ ਕੇ ਤਾਰੇ ਖਣ ਬ੍ਰਹਿਮੰਡ, ਨਾ ਕੇ ਤਾਰੇ ਸਿਮਤ ਵੇਦ ਪੁਰਾ, ਨਾ ਕੇ ਤਾਰੇ ਸੁਣਨ ਗਿਆਨ ਧਿਆਨ, ਨਾ ਕੇ ਤਾਰੇ ਆਕਾਸ ਪਾਤਾਲ, ਨਾ ਕੇ ਤਾਰੇ ਸਗਲੇ ਆਕਾਰ, ਨਾ ਕੇ ਤਾਰੇ ਪੁਰੀ ਸਭਵ, ਨਾ ਕੇ ਸੰਘ ਉਦਰੇ ਸੁਨ ਸਰਵਨ, ਕਰ ਕਰ ਪਰਸੇ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋਜਨ ਕਤ ਪਾਏ, ਰੂਪ ਸਤ ਜਾ ਕਾ ਸਤ ਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾਗੀ ਬਾਣੀ, ਸਤ ਪੁਰਖ ਸਾ ਮੈਂ ਸਮਾਣੀ, ਸਤ ਕਰਨ ਜਾ ਕੇ ਰਚਨਾ, ਸਤ ਮੂਲ ਸਤ ਸਤ ਉਤਪਤ, ਸਤ ਕਰਨੀ ਨਿਰਮਲ ਨਿਰਭਰੀ, ਰਿਸੈ ਬ੍ਰਜ ਸੈ ਸਫਲੀ, ਸਤ ਨਾਮ ਪ੍ਰਭ ਕਾ ਸੁਖਦਾਇ ਵਿਸਵਾਸ, ਸਤ ਨਾਨਕ ਗੁਰ ਤੇ ਭਾਈ, ਸਤ ਬਚਨ ਸਬਦ ਉਪਦੇਸ਼, ਸਤ ਜਾਂ ਜਾਗਰਤ ਪਰਵੇਸ਼, ਸਤ ਨਿਤ ਪੂਜੈ ਜੇ ਕੋਈ ਨਾਮ ਜਪਤ ਤਾਂ ਗਤ ਹੋਇਆ, ਸਤ ਕੀ ਹੈ ਸੋ ਸਤ ਆਪੇ ਜਾਣੇ ਆਪਣੀ ਮਿਤ ਗਤ, ਜਿਸ ਕੀ ਸਿਰ ਸੋ ਕਰਨੇ ਹਰ ਆਪਣਾ ਪੂਜ ਕਰਤੇ ਵਿਚਾਰ, ਕਰਤੇ ਕੀਮਤ ਨਾ ਜਾਣੇ ਕੀ ਨਾਨਕ ਜੋਤ ਸੁਭਾਵ ਸੋ ਵਰਤੀਆ, ਬਿਸਮਨ ਬਿਸਮ ਪਏ ਬਿਸਮਾਦ, ਜਿਨ ਪੂਜੇ ਤਾਇਆ ਸਵਾਦ, ਪ੍ਰਭ ਕੈ ਰੰਗ ਰਾਜ ਜਨ ਰਹੇ, ਗੁਰ ਕੈ ਬਚਨ ਪਦਾਰਥ ਲਹੇ, ਹੋਏ ਦਾਤ ਤੋਂ ਕੱਟ ਨਹਾ ਜਾਗਿਆ ਸੰਗਤ ਰਹਿ ਸੰਸਾਰ, ਜਨਕਾ ਸੇਵਕ ਸੋਬੜ ਭਾਗੀ, ਜਨਕਾ ਸੰਗ ਇਕਲੇ ਵਲਾਗੀ, ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰ ਪ੍ਰਸਾਦ ਨਾਨਕ ਫਲ ਭਾਵੈ, ਸਲੋਕ ਆਦਿ ਸੱਚ ਜੁਗਾਦ ਸੱਚ ਹੈ ਫੇ ਸੱਚ, ਨਾਨਕ ਓਸੀ ਫੇ ਸੱਚ ਅਸ਼ਟਪਦੀ, ਚਰਨ ਸਤ ਸਤ ਭਸਨ ਹਾਰ, ਪੂਜਾ ਸਤ ਸਤ ਸੇਵ ਧਾਰ, ਦਰਸ਼ਨ ਸਤ ਸਤ ਵੇਖਣ ਹਾਰ, ਨਾਮ ਸਤ ਸਤ ਆਵਨ ਹਾਰ, ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭਗਤਾ, ਸੁਰਤ ਸਤ ਸਤ ਜਸ ਸੁਨਥਾ, ਬੁਝਨ ਹਾਰ ਕਹੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਸ ਹੋਏ, ਸਤ ਸਰੂਪ ਰਿਤ ਜਨ ਮਨ ਕਰੰਗ ਰਮ ਤਨ ਮੂਲ ਪਛਾਣਿਆ, ਜਾ ਕਰ ਦੇ ਵਿਸਵਾਸ ਪ੍ਰਭਾਇਆ, ਤਤ ਗਿਆਨ ਸਿਮਰ ਪ੍ਰਗਟਾਇਆ, ਪੈ ਤੁਨ ਪਾਹੇ ਬਸਾਨਾ, ਜਿਸ ਤੇ ਉਪਜਤ ਸਮਾਏ ਸਮਾਨਾ, ਬਸ ਮਾਇਲੇ ਬਸ ਕਢਾਏ, ਧਾਕਾ ਭੈਣ ਨਾ ਕਹਿਣਾ ਜਾਏ, ਪੂਜਾ ਪੂਜਨ ਹਾਰ ਵਿਵੇਕ, ਨਾਰਾਇਣ ਮਿਲੇ ਨਾਨਕੇਖ, ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵ ਸਦਾ ਪੁਜਾਰੀ, ਠਾਕੁਰ ਕੇ ਸੇਵਕ ਮਨ ਪ੍ਰਤੀਤ, ਠਾਕੁਰ ਕੇ ਸੇਵਕੀ ਨਿਰਮਰੀਤ, ਠਾਕੁਰ ਕਾ ਸੇਵ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ, ਸੇਵਕ ਆਪਣੇ ਪਾਲਨ ਹਾਰਾ, ਸੇਵਕੀ ਰਾਖਾ ਨਿਰੰਕਾਰਾ, ਸੋ ਸੇਵਕ ਜਿਸ ਦਾ ਪ੍ਰਭ ਤਾਰੇ, ਨਾਨਕ ਸੋ ਸੇਵਕ ਸਾਸ ਸਾਸ ਸਮਾਰੈ, ਆਪਣੇ ਜਨਕਾ ਪਰਦਾ ਠਾਕੇ, ਆਪਣੇ ਸੇਕੀ ਸਰ ਪਰ ਰੱਖੇ, ਆਪਣੇ ਦਾਸ ਕੋ ਦੇਹ ਵਡਾਈ, ਆਪਣੇ ਸੇਵਕਾ ਨਾਮ ਜਪਾਈ, ਆਪਣੇ ਸੇਵਕੀ ਆਪ ਰਾਖੇ, ਤਾਕੀ ਗਦਮਿਤ ਕੋ ਨਾ ਲਾਖੇ, ਪ੍ਰਭ ਕੇ ਸੇਵਕਾ ਕੋ ਨਾ ਪਹੁੰਚੇ, ਪ੍ਰਭ ਕੇ ਸੇਵਕ ਉੱਠੇ ਦੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਤਹਿ ਤਿਸ ਪ੍ਰਗਟਾਇਆ ਨਿੱਕੀ ਕੀਰੀ ਮੈਂ ਕਲ ਰੱਖੈ ਫਾਸਮ ਕਰ ਲਸਕਰ ਘੁੱਟ ਰੱਖੈ ਜਿਸ ਕਾ ਸਾਸਨ ਗੜ ਤੇ ਆਪ ਤਾਕੋ ਰਾਖ ਦੇ ਕਰ ਹਾਥ ਮਾਨਸ ਰਤਨ ਗੜ ਤੁਮਾ ਭਾਂ ਤਿਸਕੇ ਗੜ ਤਬਿਰ ਤੇ ਜਾਤ ਮਾਰੈ ਨਾ ਰੱਖੈ ਅਵ ਨ ਕੋਇ ਸਰਵ ਜੀਆਂ ਕਾ ਰਾਖਾ ਸੋਏ ਕਾਏ ਸੋਚ ਕਰੈ ਰੇ ਪਾਣੀ ਜਪ ਨਾਨਕ ਪ੍ਰਭ ਲਖ ਵਡਾਣੀ ਵਾਰੰਵਾਰ ਵਾਰ ਪ੍ਰਭ ਜਪਿਆ ਪੀ ਅੰਮ੍ਰਿਤ ਮੰਤਨ ਤ੍ਰਪਿਆ ਨਾਮ ਰਤਨ ਜਨ ਗੁਰਮੁਖ ਪਾਇਆ ਤਿਸਕੇ ਸ਼ਬਰ ਨਾਹੀਂ ਦ੍ਰਿਸ਼ਟਾਇਆ ਨਾਮ ਦਾ ਨਾਮ ਰੂਪ ਰੰਗ ਨਾਮ ਸੁਖ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨ ਹਿਮੰਤ ਨਾਮ ਨਾਮ ਸਮਾਨੇ ਉਠਤ ਬੈਠ ਸੋਭਤ ਨਾਮ ਕਾ ਨਾਨਕ ਜਨ ਕੇ ਸੁਤ ਕਾਮ ਬੋਲ ਹੋ ਜਸ ਰੇ ਬਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀ ਧਾਤ ਹਰ ਭਗਤ ਆਤਮ ਕਿਆ ਚਾਹੇ ਪ੍ਰਭ ਆਪਣੇ ਸਿਮ ਰਹਿ ਸਮਾਏ ਜੋ ਹੋਵਾ ਹੋਵੋ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਣੈ ਤਿਸ ਕੀ ਮਹਿਮਾ ਗੌਣ ਵਖਾਣ ਸਗਾ ਗੁਣ ਕਹਿ ਇੱਕ ਨਾ ਜਾਣੋ ਆਠ ਪਹਿਰ ਪ੍ਰਭ ਸਹਿ ਹਜੂਰੇ ਕਉ ਨਾਨਕ ਸੇ ਜਨ ਪੂਹਰੇ ਮਨ ਮੇਰੇ ਤਨ ਕੀ ਉਠਲੇ ਮਨ ਤਨ ਆਪਣਾ ਦਿਨ ਜਨ ਦੇ ਜਿਨ ਜਿਨ ਆਪਣਾ ਪ੍ਰਭ ਪਛਾਤਾ ਸੋ ਤਨ ਸਰਬ ਸੁਖ ਕਾ ਦਾਤਾ ਤਿਸ ਕੀ ਸਾਰਨ ਸਰਬ ਸੁਖ ਪਾਵੈ ਤਿਸ ਕੈ ਦਰਸ ਪਾ ਮਿਟਾਵੈ ਅਵਰ ਸਿਆਣ ਸੁਖਲੀ ਛਾਟ ਤਿਸ ਜਨ ਕੀ ਤੂੰ ਸੇਵਾ ਲਾਗ ਆਵਣ ਜਾਣ ਨਾ ਹੋਵੇ ਤੇਰਾ ਨਾਨਕ ਤਿਸ ਜਨ ਕੇ ਪੂਰ ਹੋ ਸਤ ਪੈਰ ਸਰੋਕ ਸਤ ਪੁਰਖ ਜਨ ਜਾਣਿਆ ਸਤਿਗੁਰ ਤਿਸ ਕਾ ਨਾ ਤਿਸ ਕਾ ਸੰਗ ਸਿੱਖ ਉਤਰੈ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖੀ ਕਰੈ ਪ੍ਰਤਿਫਲ ਸੇਵਕ ਕਾ ਗੁਰ ਸਦਾ ਦਿਆਲ ਸਿੱਖੀ ਗੁਰ ਦੁਰਮਤ ਮਲ ਹਰੈ ਗੁਰਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖੇ ਬੰਧਨ ਕਾਟੈ ਗੁਰ ਕਾ ਸਿੱਖ ਵੇ ਕਾਟੇ ਹਟੈ ਸਤਿਗੁਰ ਸਿੱਖਾ ਨਾਮ ਦੰਦੇ ਗੁਰ ਕਾ ਸਿੱਖ ਵਟਭਾਗੀ ਹੈ ਸਤਿਗੁਰ ਸਿੱਖਾ ਹਲਤ ਪਲ ਸਵਾਰੈ ਨਾਨਕ ਸਤਿਗੁਰ ਸਿੱਖਾ ਜੀ ਨਾਲ ਸੰਵਾਰੈ ਗੁਰ ਕਹਿ ਗੁਰੇ ਸੇ ਕੁਜੋ ਰਹਿ ਗੁਰ ਕੀ ਆਗੈ ਮਨ ਮੈਂ ਸਹਿਆ ਬਸਕਾ ਕਰ ਕਿਛ ਨਾ ਜਨਾਵੇ ਹਰ ਹਰ ਨਾਮ ਹਿਰਦੈ ਸਤ ਤੇ ਆਵੈ ਮਨ ਵਿੱਚ ਸਤਿਗੁਰ ਕਹਿ ਪਾਤ ਸੇਵ ਕੇ ਕਾਜ ਰਾ ਸੇਵਾ ਕਰ ਤੋਇ ਨੇ ਗਾਮ ਤਿਸ ਕਾ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਸੇ ਆਪ ਕਰੇ ਨਾਨਕ ਸੋ ਸੇਵ ਗੁਰ ਕੀ ਮਤ ਰੇ ਵੀ ਸਵੇ ਸੇ ਗੁਰ ਕਾ ਮਨ ਮਾਨ ਹੈ ਸੋ ਸੇਵਕ ਪਰਮੇਸ਼ਵਰ ਕੀ ਕਤ ਜਾਨ ਹੈ ਸੋ ਸਤਿਗੁਰ ਜਿਸਰਤੈ ਹਰ ਨਾਉ ਅਨਕ ਵਾਰ ਗੁਰ ਕਾ ਬਲ ਜਾਉ ਸਰਬ ਰਾਜ ਜੀ ਕਾ ਦਾਤਾ ਆੜ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨ ਮੈਂ ਪਾਰ ਬ੍ਰਹਮੇ ਕਹਿ ਆਪ ਨਹੀਂ ਕਛ ਪਰਮ ਸਹਿਸ ਸਿਆਨ ਪਲਿਆ ਨਾ ਜਾਈਏ ਨਾਨਕਿਆ ਸਾਗੁਰ ਪਟ ਭਾਗੀ ਪਾਈਐ ਸਬਦ ਦਸਨ ਪੇਖਤ ਪੁਨੀਤ ਪਾਰਸ਼ਿਤ ਜਨ ਗਤ ਨਿਰਮਰ ਰੇਤ ਪੇਟ ਸੰਗ ਰਾਮ ਗੁਨਰਮੇ ਭਰਵੰ ਕੀਤਰ ਕਹਿ ਗਵੇ ਸੁਨ ਕਰ ਬਚਨ ਕਰਨ ਅਗਾਨੇ ਮੈਂ ਸੁਨ ਦੋ ਗਾਤਮ ਪੁਤੀਆਂ ਨੇ ਪੂਰਾ ਗੁਰੂ ਖਿਉ ਜਾ ਕਾ ਮੰਦਰ ਅੰਮ੍ਰਿਤ ਇਸ਼ਟ ਵੇ ਕਹਿ ਹੋ ਸੰਤ ਗੁਣ ਬਿੰਦ ਕੀਮਤ ਨਹੀਂ ਪਾਏ ਨਾਨਕ ਜਿਸ ਭਾਵ ਤਿਸ ਲੈ ਮਿਲਾ ਜੇ ਭਾਏ ਕੁਸਤਤ ਨੇਕ ਸਤ ਪਰ ਕਪੂਰਨ ਵਿਵੇਕ ਕਾਹੋ ਬੋਲ ਨਾ ਪਹੁੰਚ ਪ੍ਰਾਣੀ ਅਗਮ ਗੋਚਰ ਪ੍ਰਭ ਨਿਰਭਾਨ ਨਿਰਹਾ ਨਿਰਵੈ ਸੁਖਦਾਇ ਤਾ ਕੀਮਤ ਗਿਣ ਨਾ ਪਾਈ ਅਨਿਕ ਭਗਤ ਬੰਧਨ ਨਿਤ ਕਰੈ ਚੰਨ ਕਮਲ ਹਿਰਦੈ ਸਿਮਰੈ ਸਤ ਬਲੇ ਹਾਰੇ ਸਤ ਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰ ਰਸ ਪਾਵੈ ਜਨ ਕੋਈ ਅੰਮ੍ਰਿਤ ਵੀ ਵੈ ਅੰਮ੍ਰਿਤ ਹੋਏ ਉਸ ਪੁਰ ਕਾ ਨਾਹੀਂ ਕਦੇ ਵਿਨਾਸ ਜਾ ਕੈ ਮਨ ਪ੍ਰਗਟੇ ਗੁਰਦਾਸ ਆਠ ਪਰ ਹਰ ਕਾ ਨਾਮ ਲੇ ਸਚ ਉਪਦੇ ਸੇਵ ਕੋ ਦੇ ਮੋਹ ਮੈਂ ਕੈ ਸੰਗ ਨਾ ਲੇ ਮਨ ਮੈਂ ਰੱਖੇ ਹਰ ਹਰ ਏਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਪਰਮ ਮੋਹ ਦੁਖ ਤੈ ਤੇ ਨਾਸੇ ਤਬ ਤੋਂ ਮੈਂ ਠੰਡ ਵਰਤਾਈ ਅੰਧ ਪੈ ਦੁੱਖ ਨਾਠੇ ਪਾਏ ਜਨਮ ਮਰਨ ਕੇ ਮਿਟੇ ਹੁੰਦੇ ਸੇ ਸਭ ਦੁਖੇ ਪੂਰਨ ਉਪਦੇ ਸੇ ਆਜ ਕਾ ਨਿਰਪਾ ਹੋਏ ਵਸੇ ਸਗਲ ਵਿਆਦ ਮੰਤੇ ਕਹਿ ਨ ਸਿਰ ਸਕਾ ਸਾਤਨ ਕਿਰਪਾ ਧਾਰੇ ਸਾਹ ਸੰਗ ਜਪ ਨਾ ਮੁਰਾਰੀ ਚੇਤ ਪਾਈ ਚੁੱਕੇ ਪ੍ਰਭ ਗਮਨ ਸੁਨ ਨਾਨਕ ਹਰ ਹਰ ਰਸ ਸ੍ਰਵਨਾ ਨਿਰਗੁਣਿਆ ਸਰਗੁਣ ਪੀਓ ਹੇ ਕਰਾ ਥਾ ਜਨ ਸਗਲੀ ਮੋਹੀ ਆਪਣੇ ਚਿਤ ਪ੍ਰਭ ਆਪਣਾਏ ਆਪਣੀ ਕੀਮਤ ਆਪੇ ਪਾਏ ਆਏ ਬਿੰਦੂ ਦੂਜਾ ਨਾਹੀ ਕੋਈ ਸਰ ਬੰਧਨ ਤਰੇ ਕੋ ਸੋਏ ਓਤ ਬੋਤ ਰਵੈ ਰੂਪ ਰੰਗ ਪਏ ਪ੍ਰਕਾਸ਼ ਸਾਧ ਕੈ ਸੰਗ ਰਾਜ ਰਚਨਾ ਆਪਣੀ ਕਲ ਤਾਰੀ ਅਨਕ ਵਾਰ ਨਾਨਕ ਬਲੇ ਹਾਰੇ ਸਲੋਕ ਸਾਧ ਨ ਚੱਲੇ ਬਿਨ ਭਜਨ ਵੇਖਿਆ ਸੁਖ ਦੇ ਛਾਰ ਹਰ ਹਰ ਨਾਮ ਕਮਾਵਨਾ ਨਾਨਕ ਇਹ ਤਨ ਸਾਰ ਅਸ਼ਟਪਦੀ ਸੰਤ ਜਨਾ ਮੇਰੇ ਕੋਲ ਵਿਚਾਰ ਏਕ ਸਿਮਰ ਨਾਮ ਆਧਾਰ ਅਬਰੂ ਪਾਸਾ ਮੀਤ ਵਿਸਾਰ ਚਰਨ ਕਾਮਲ ਰਿਤ ਮੈਂ ਉਰ ਧਾਰ ਕਰਨ ਕਾਲ ਸੋ ਪ੍ਰਭ ਸਮਰੱਥ ਦ੍ਰਿੜ ਕਰ ਗੋ ਨਾਮ ਹਰ ਵਥ ਇਹੋ ਤਨ ਸੰਚੋ ਹੋ ਹੋ ਭਗਵੰਤ ਸੰਤ ਜਨਾ ਕਾਂਦਰ ਬਲਵੰਤ ਏਕ ਆਸਰਾ ਕੋ ਮਨ ਮਾਹੇ ਸਰਵ ਰੋਗ ਨਾਨਕ ਮਿਟ ਜਾਹੇ ਜਿਸ ਤਨ ਕਾ ਚਾਰ ਗੁਣ ਟੁੱਟ ਤਾਵੈ ਸੋ ਤਨ ਹਰ ਸੇਵਾ ਦੇ ਪਾਵੈ ਜਿਸ ਸੁਖ ਕਾਰ ਤੇ ਬਾਚੈ ਮੀਤ ਸੋ ਸੁਖ ਸਾਧ ਸੰਗ ਪ੍ਰੀਤ ਨਿਸੋ ਭਾਗ ਕਰੇ ਫਲੀ ਖਾਨੀ ਸਾਸੋ ਬਾਬਾ ਜੀ ਹਰ ਕਿਸ਼ਾ ਨੇ ਅਨਿਕ ਭਾਵੀ ਰੋਗ ਨਾ ਜਾਏ ਰੋਗ ਮਿਟਾ ਹਰ ਅਵਖਦ ਲਾਏ ਸਰਬ ਨਿਧਾਨ ਮੈਂ ਹਰ ਨਾਮ ਨਿਧਾਨ ਜਪਨਾਨ ਤਰਗੈ ਪ੍ਰਵਾਨ ਮਨ ਪ੍ਰਭੂ ਤੂੰ ਹਰ ਕਹਿ ਨਹਿ ਦੈ ਤਿਸ ਦਾ ਬਤਾਵੈ ਠਾਇ ਤਾ ਕਾ ਬਿਘਨ ਨਾ ਲਾਗੈ ਕੋ ਜਾ ਕਰ ਦੇ ਬਸੈ ਹਰ ਸੋਏ ਕਲ ਤਾਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾ ਪਾਵਨ ਸਹਿ ਪੂਰਨ ਆਸ ਭਗਤ ਬਾਇਆ ਤਮ ਪ੍ਰਗਾਸ ਤਿਤ ਕਰ ਜੈ ਵਸੈ ਅਵਿਨਾਸੀ ਕਾ ਨਾਨਕ ਕਾਟੀ ਜਨ ਫਾਸੀ ਤਤ ਵਿਚਾਰ ਗਿਆ ਜਨ ਸਾਚਾ ਜਨਮ ਰਹਿ ਸੁਖਾ ਚੁਗਾ ਚਾ

0: ਗੁਰ ਕੀ ਮਾਤੂ ਲੈ ਇਆਂ ਨੇ ਭਗਤ ਬਿਨਾਂ ਵਾਂ ਡੂਬੇ ਸਿਆਣੇ ਹਰ ਕੀ ਪਾਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਜੀਤ ਚਰਨ ਕਮਲ ਰੱਖੋ ਮਨ ਮਾਹੇ ਜਨਮ ਚੁਨ ਕੇ ਕਲੇ ਵਿਖ ਜਾਹੇ ਆਪ ਜਪੋ ਅਵਰ ਨਾਮ ਜਪਾਵੋ ਸੁਨ ਚੁਕਿਆ ਤ੍ਰੈਤ ਕਤ ਪਾਵੋ ਸਾਧ ਪੁਰਸਤ ਹਰ ਕੋ ਨਾਓ ਸਹਿ ਸੁਭੈ ਨਾਨਕ ਗੁਣ ਗਾਓ ਗੁਣ ਗਾਵੋ ਤੇਰੀ ਉਤ ਸਮੈਲ ਬਿਨ ਸਜੈ ਹਮ ਲਗ ਪੈਲ ਹੋਏ ਜੰਤ ਬਸੈ ਸੁਖ ਨਾਲ ਸਾਸ ਗੁਰਾ ਸਰ ਨਾਮ ਸੰਭਾਲ ਚਾਟ ਸਿਆਨ ਸਗਲੀ ਮਨਾ ਸਾਧ ਸੰਗ ਭਾਵੇ ਸਟ ਧਨਾ ਹਰ ਪੂੰਜੀ ਸੰਜ ਗੁਰੂ ਬਿਹਾਰੀ ਹਾਂ ਸੁਖ ਤਰ ਗਿਆ ਜੇ ਕਾ ਸਾਰੇ ਬੰਦਰਨ ਤੁਰੇ ਕੋ ਦੇਖ ਕਹੋ ਨਾਨਕ ਜਾ ਕੇ ਮਸਕ ਦੇਖ ਇੱਕੋ ਜਾਪੇ ਕੋ ਸਾਰਾ ਇੱਕ ਸਿਮਰੇ ਕੋ ਮਨ ਆਹੇ ਏਕ ਸੇ ਗੁਣ ਗਾ ਅਨੰਤ ਮੰਤਨ ਜਾਪੇ ਇੱਕ ਭਗਵੰਤ ਏਕੋ ਏਕ ਏਕ ਹਰਿਆ ਪੂਰਨ ਪੂਰ ਹੈ ਪ੍ਰਭਿਆਪ ਅਨਕ ਵਿਸਾਰ ਏਕ ਚੇ ਪਏ ਏਕ ਰਾਤ ਪ੍ਰਟ ਗਏ ਮੰਤਨ ਅੰਤਰ ਏਕ ਪ੍ਰਭਰਾਤਾ ਗੁਰ ਪ੍ਰਸਾਦ ਨਾਨਕ ਇੱਕ ਜਾਤਾ ਸਲੋਕ
1: ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੇ ਪ੍ਰਵਦਾਨ ਕਰ ਕਿਰਪਾ ਦੇਵ ਹਰ ਨਾਮ ਸਾਧ ਜਿਨਾ ਕੀ ਮੰਗੋ ਧੂਰ ਪਾਰ ਪ੍ਰਭ ਮੇਰੀ ਸ਼ਰਧਾ ਪੂਰ ਸਦਾ ਸਦਾ ਪ੍ਰਭ ਕੀ ਗੁਣ ਗਾਵੋ ਸਾਧ ਸਾਸ ਪ੍ਰਭ ਤੁਮੈਂ ਧਿਆਵੋ ਚਰਨ ਕਮਲ ਸੁਹਿਲਾ ਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੇਤ ਏ ਕੋਟੇ ਕੋ ਆਧਾਰ ਨਾਨਕ ਮੰਗੇ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਹਾਂ ਸੁਖ ਹੋਏ ਹਰਸ ਭਾਵੈ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਪਦਾ ਨੇ ਪੂਰਨ ਪੁਰਖ ਨਹੀਂ ਡੋਲਾ ਨੇ ਸੁ ਪਰ ਪ੍ਰੇ ਪ੍ਰੇਮ ਰਸ ਰੰਗ ਉਪਜੈ ਚਾਉ ਸਾਧ ਕੇ ਸੰਗ ਪਰੇ ਸ਼ਰਨਾਨ ਸੁਭ ਤਿਆਗ ਅੰਤਰ ਪ੍ਰਗਾਸ ਆਨੰਦਿਨ ਲਿਵਲਾਗ ਵਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸਿਵ ਕੀ ਮਨਸਾ ਪੂਰੀ ਪਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸਿਵ ਕੀਨੂੰ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨ ਮਰਨ ਦੁਖ ਭਰਮ ਗਿਆ ਇਛ ਪੁਨੀ ਸ਼ਰਧਾ ਸਭ ਪੂਰੀ ਰਵਰਿਆ ਸਤਸੰਗ ਹਜੂਰੀ ਜਿਸ ਕਾ ਸਾਥ ਨਲੀ ਅੰਬਲਾਏ ਨਾਨਕ ਭਗਤੀ ਨਾਮ ਸਮਾਏ ਸੋ ਕੋਈ ਵਿਸਰੈ ਜੇ ਘਾਲ ਨਾ ਭਾਨੈ ਸੋ ਕੋਈ ਵਿਸਰੈ ਜੇ ਕੀ ਆ ਜਾਣੈ ਸੋ ਕੋਈ ਵਿਸਰੈ ਜਿਨ ਸਭ ਕੁਛ ਦਈਆ ਸੋ ਕੋਈ ਵਿਸਰੈ ਜੇ ਜੀਵਨ ਜੀਆ ਸੋ ਕੇ ਵਿਸਰੇ ਜਗਨ ਮੈਂ ਰਾਖੈ ਗੁਰ ਪ੍ਰਸਾਦ ਕੋ ਬਿਰਲਾ ਲਾਖੈ ਸੋ ਕੇ ਵਿਸਰੇ ਜੇ ਵਿਖਤੇ ਕਾਢੈ ਜਨਮ ਜਨਮ ਕਾ ਟੂਟਾ ਕਾਢੈ ਗੁਰ ਪੂਰੈ ਤਾ ਤੇ ਹੈ ਬੁਝਾਇਆ ਪ੍ਰਭਨਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਇਹ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਬਰਾ ਨਾਮ ਜਪਾਵੋ ਭਗਤ ਪਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋ ਸਿਸ਼ਾਰ ਸਰਬ ਕਲਿਆਣ ਸੋਖ ਨਿਦ ਨਾਮ ਬੂੜਤ ਜਾਤ ਪਾਏ ਵਿਸ਼ਰਾਮ ਸਗਲ ਦੁਖਾ ਹੋ ਵਤਨਾਸ ਨਾਨਕ ਨਾਮ ਜਪੋ ਗੁੰਤਾ ਸੁਭ ਜੀ ਪ੍ਰੀਤ ਪ੍ਰੇਮ ਰਸ ਚਾਉ ਮਨ ਤਨ ਅੰਤਰ ਹੀ ਸੁਹਾਓ ਨੇਤਰ ਉਪੇਖ ਦਰ ਸੁਖ ਹੋਏ ਮਨ ਮਿਕਸੈ ਸਾਧ ਸ਼ਰਨ ਧੋਏ ਭਗਤ ਜਿਨਾ ਕੈ ਮਨ ਤਨ ਰੰਗ ਬਿਰਲਾ ਕਹੁ ਭਾਵੈ ਸੰਗ ਏਕ ਬਸ ਦੀਜਾ ਕਰਮਾਇਆ ਗੁਰ ਪ੍ਰਸਾਦ ਨਾਮ ਜਪ ਲਾਇਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਿਆ ਸਰਬ ਸਮਾਏ ਪ੍ਰਭ ਬਖਸ਼ਾਂ ਦੀਨ ਦਿਆਲ ਭਗਤ ਪਿਛਲ ਸਦਾ ਕਿਰਪਾਲ ਨਾਥ ਨਾਥ ਗੋਬਿੰਦ ਗੋਪਾਲ ਸਰਬ ਕਟਾ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਿਨਾ ਕੈ ਪ੍ਰਾਣ ਨਿਧਾਰ ਜੋ ਜੋ ਜਪੇ ਸੋ ਹੋਏ ਪਨੀਤ ਭਗਤ ਭਾਏ ਲਾਭੇ ਮਨ ਹੀ ਥਮ ਨਿਰਗੁਣ ਯਾਰ ਨੀਚ ਅਜਾ ਨਾਨਕ ਤੁਮਰੇ ਸ਼ਰਨ ਪੁਰਖ ਭਗਵਾਨ ਸਰਵ ਬੈਕੁੰਠ ਮੁਕਤ ਮੋਖ ਪਾਏ ਏਕ ਨਿਮੁਖ ਹਰ ਕੇ ਗੁਣ ਗਾਇਨ ਕਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਾਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਹਰਨੀਤ ਭਲੀ ਸੁਕਰਨੀ ਸੋਭਾ ਧਨਵੰਤ ਹਿਰਦੇ ਵਿਸ਼ੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰਜਾਪ ਅਸ਼ਟਪਦੀ ਜਬਾਕਾਰੇ ਕਥਨ ਅਸ਼ਠਿਤਾ ਪਾਪਨ ਤਪ ਕਹਿਤੇ ਹੋਤਾ ਜਬ ਧਾਰੀ ਆਪਨ ਸੁਨ ਸੰਵਾਦ ਤਬ ਬੈਰ ਬ੍ਰੋਧ ਕ੍ਰਿਸ਼ਨ ਕੁਮਾਤ ਜਬ ਇਸ ਕਾ ਵਰਨ ਚਿਹਨਾ ਜਾਪਤ ਤਬ ਹਰ ਕਸੂ ਕੋ ਕਿਸੇ ਵਿਆਪਤ ਜਬ ਆਪਨ ਆਪ ਪਾਰ ਬ੍ਰਹਮ ਤਮ ਹੋ ਕਹਾਂ ਕਿ ਸੋਭਿਤ ਭਰਮ ਆਪਨ ਖੇਲਾ ਬ੍ਰਤੀਜਾ ਨਾਨਕ ਕਰਨੇ ਹਾਰ ਨਾ ਦੂਜਾ ਜਬ ਹੋ ਬੁਧ ਪ੍ਰਭ ਕੇਵਲ ਧਨੀ ਤਾਂ ਬੰਦ ਮੁਕਤ ਕੋ ਕਿਸ ਕੋ ਗਿਨੀ ਜਬ ਇੱਕ ਹਰ ਅਗਮ ਪਾਰ ਤਬ ਨਰਕ ਸੁਰ ਕੋ ਕੌਣ ਉਤਾਰ ਜਬ ਨਿਰਗੁਣ ਪ੍ਰਭ ਸੇ ਸੁਭਾਈ ਤਬ ਸ਼ੇਵ ਸ਼ਕਤ ਕਹੋ ਕਿ ਥਾਏ ਜਬ ਆਪੇ ਆਪਣੀ ਜੋ ਧਰੈ ਤਬ ਕਵਨ ਨਿਡਰ ਕਵਨ ਕਦ ਡਰੈ ਆਪਨ ਜਲ ਤਾਪ ਕਰਨੇ ਹਾਰ ਨਾਨਕ ਠਾਕੁਰ ਅਗਮ ਪਾਰ ਅਵਨਾਸੀ ਸੁਖ ਆਪਣ ਆਸਨ ਤਹਿ ਜਨ ਮਰਨ ਕਹੋ ਕਹਾਂ ਬਿਨਾਸਨ ਜਬ ਪੂਰਨ ਕਰਦਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ ਕਿਸ ਹੋਏ ਜਬ ਭਗਾਤਾ ਗੋਚਰ ਪ੍ਰਭ ਏਕਾ ਤਬ ਚੇਤਰ ਗੁਪਤ ਕਿਸ ਪੁੱਛਤ ਲੇਖਾ ਜਬ ਨਾਥ ਨਿਰੰਜਨ ਗੋਚਰ ਗਾਦੇ ਤਬ ਕੌਣ ਛਟੇ ਗੁਣ ਬੰਧਨ ਬਾਦੇ ਆਪਣਾ ਆਪ ਹੀ ਚਰਜਾ ਨਾਨਕ ਆਪਨ ਰੂਪਾ ਫੀ ਪਰਜਾ ਜਹ ਨਿਰਮਲ ਪੁਰਖ ਪੁਰਖ

धोता दह बिन मैल कहूँ क्या धोता, जहाँ निरंजन निरंकार निर्वाण, तय कौन को मान कौन विमान। जय स्वरूप केवल जगदीश, तय छल शिदर लगत कौकीस, जय ज्योत स्वरूप ज्योत संग समावे, तह किस भूकम तृप्तावे। हरन करावन करने हार नानक, करते का नाहीं सुमार, जब अपनी शोभा अपने संग मनाई, तब कवन माय बाप मित्र सुत भाई। जय सर्वकला आपी परबीर, तह बीत किते कहाँ को चीन, जब अपन आप उधारे, तो शगन अपशगन कहाँ विचारे। जय अपन जापन अपने रत है, कौन ठाकुर कौन कहिए चेरा, बिस्मन बिस्म रहे बिस्माद, नानक अपने गत जानू आप। जय छल शीद भीत सुमाया, ऊहा किसे व्यापत माया, आपस को आपे आदेश, तिहि गुण का नाही प्रवेश। जय कह एक भगवंता, तह कौन अचिंत किस लागे चिंता, जय अपना पाप तियारा, तह कौन कथे कौन सुनने हारा। बाहो बेअंत ऊच ते ऊचा, नानक आपस को आपे पहुँचा, जय आप रचियो परपंच, कार्ति गुण में कीनो विस्थार। पापुन तय भई कहावत, कौ नरक कौ सुर्गम छावत, आल जाल माया जंजाल, हो मैं मुँह भरम पै पार। दुख सुख मान अपमान अनक प्रकार की ओबख्यान, आपन खेल आप कर देखे खेल संकुच है, तो नानक कह जय भगत भगत तय आप, जय पसरे पासार संत प्रताप। धूं पा काया पे धनियन की शोभा, उन्हों बनी आपे कौत करे अंध जो जापे, रस भोग निर्जोग। जिस भावे तो सब पन्ना लाभ है, जिस भावे तो स्केल खिलाव है। बेशुमार था गण त्य तोले, ज्यों बुलावो त्यो नानक दास बोले। श्लोक जी जंत के ठाकुर आया पे बर्तन हार, नानक को पसरिया दूजा कहे दुष्टारष्टपति। आप कथे सुनने हार, आपे एक आप साजा, तिस भावे तो श्रेष्ठ उपाय, अपने पाने लय समाये। तुम ते भिन्न नहीं किछ होए, अपन सूत सब जगत प्रोय, जाखो प्रभ जी हुआ बजाय, सच नाम सोए जन पाए। सो समदर्शी तत कावेता, नानक सकल सिष्ट का जेता, जी जंत्र सबता कह हाथ, दीन दयाल नाथ को नाथ। जिसरा कह दिस कोई न मारे, सो मुआ जिस मनो बिसारे, तिस्ता जबर कहाँ को जाए, सब सिरे निरंजन राय। जी की जुगत जाकर सब हाथ, अंतर बाहर जानो साथ, गुण निदान बेंत पार, नानक दास सदा बलिहार। पूरन पूर दयाल सब पर हो मत कृपाल, अपने कर्तव्य जाने अपन तर जमी रह व्याप। व्रत पाले जियन बहु भांत, जो जो रुच सुत से ध्यात, जिस भावित सलय मिलाए, भगत करे हर के गुण गाए। मन अंतर विश्वास कर मान्या करन हार, नानक एक जाने जन लागा हरि, कह नाय तिसकी आसना व्यर्थी जाए। शिव कौ सेवा बनियाई, हुकुम बूझ परम पद पाए, से उपर नहीं विचार, जा कै मन बसया निरंकार। बंधन तोर पै निरवैर, अंदिन पूजे गुर के पैर। ये लोक सुखिए परलोक सुहेले, नानक हर प्रभा पे मेले, साध संग मिल करो आनंद, गुण गाओ पर परमानंद। राम नाम तत करो विचार, दुर्लभ देखा करो उदार, अमृत बचन हर के गुण गाओ, प्राण तरन का है स्वाओ। आठ पहर प्रापे खो निरा, मिटे अज्ञान मन से अंधेरा, सुन उपदेश हृदय बिसावो, मन छे नानक फल पावो। हालत पालत धरिह सवार, राम नाम अंतर उरतार, पूरे गुर की पूरी दिख्या, जिसमन विसित साच परिख्या। मन तन नाम जो बोले बुलाए, दुख दर्द मनते पहुँ जाए, सच व्यापार करो व्यापारी, दर गहने भय खेप तुम्हारी। एकाटेक रखो मन माहे, नानक बहुर नया वह जाहे, तिस्ते दूर कहाँ को जाए, बरह राखन हार त्याए। निरपहु जपे सकल पहु मिटे, प्रभ कृपा ते प्राणी, छुटे जिस प्रभ राखे तिस नाहे दुख, नाम जपत मन होवत सुख। चिंता जाए मिटे अहंकार, तिस जन को कोई ना पहुँचन हार, से रूप ठाडा गुरसूरा, नानक ताके कार्ज पूरा। मत पूरी अमृत जा के दृष्ट दर्शन, पेखद उदृत श्रेष्ठ चरण कमल जा के, अनूप सफल दर्शन सुंदर हर रूप। धन सेवा सेवक परमान, अंतर जामे पुरख प्रधान, जिस मन मस्य जो हो तनिहाल, ता कह निकट न आपद काल। अमर पहे अमरा पद पाया, साध संग नानक हर थ्याया। श्लोक ज्ञान जन गुर दिया, अज्ञान अंधेर विनाश, हर कृपा ते संत पेटिया, नानक मन प्रगास। अष्टपति संत संग अंतर प्रभ रीठा, नाम प्रभु का लागा मीठा, सकल समग्री एक घट माही, अन करंग नाना दृष्टा है। नौ निदमृत प्रभ का नाम, देही मैं इसका विश्राम, सुन समाधान हत्यानाद, कह न जाई चर्च विस्माद। तिन देख्या जस आप दिखाए, नानक तिस जन सो जी पाए, सो अंतर सो बाहर, अनंत घट खट पया भया भगवंत।
ਧਰਨ ਮਹਾਂ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਿਤਪਾਲ ਬੰਦਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗੈ ਤੈਸਾ ਕਰਮ ਪਾਉਣ ਪਾਣੀ ਬੈਸੰਤੁਰ ਮਾਹੇ ਚਾਰ ਕੁੰਟ ਦੇ ਦਿਸੈਸ ਮਾਹੇ ਤਿਸ ਤੇ ਭਿੰਨ ਨਹੀਂ ਕੋਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਓ ਵੇਦ ਪੁਰਾਣ ਸਿਮਰਤ ਮੈਂ ਦੇਖ ਸਸੇ ਸੁਰ ਨਖੇਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਡੋਲ ਨਾ ਕਬ ਹੂੰ ਡੋਲੈ ਸਰਬ ਕਲਾ ਕਰ ਖੇਲੈ ਖੇਲ ਮੂਲ ਨਾ ਪਾਇਆ ਗੁਣੈ ਮੋਲ ਸਰਬ ਜੋਤ ਮੈਂ ਜਾ ਕੇ ਜੋਤ ਧਾਰ ਸ਼ਿਰ ਸਵਾਮੀ ਓਤ ਪੋਤ ਗੁਰ ਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਹੋ ਵਿਸਾਸ ਸੰਤ ਜਨਾ ਕਾ ਪੇਕੁਨ ਸਭ ਬ੍ਰਹਮ ਸੰਤ ਜਨਾ ਕਾ ਹਿਰਦੈ ਸਭ ਧਰਮ ਸੰਤ ਜਨਾ ਸੁਨੈ ਸ਼ੁਭ ਬਚਨ ਸਰਬਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਖਰਾਬ ਨਿਹਾਰ ਪ੍ਰਭ ਜਾਨੈ ਅੰਤਰ ਬਸੇ ਬਾਹਰ ਭੀ ਉਹੀ ਨਾਨਕ ਦਰਸ਼ਨ ਦੇਖ ਸਮੂਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਏ ਕੁੰਕਾਰ ਅਨਕਲਾ ਲਖੀ ਨਹਿ ਜਾਏ ਜਿਸ ਭਾਵੈ ਤਿਸ ਲਏ ਮਿਲਾਏ ਕਵਨ ਨਿਕਟ ਕਵਨ ਕਹੀਐ ਦੂਰ ਆਪੇ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨਿਆ ਬੁਝਾਏ ਸਰਭੂਤ ਆਵਰਤਾਰਾ ਸਰਵਨੈ ਨਾ ਭੇਕਨਹਾਰਾ ਸਗਲ ਸਮਗਰੀ ਜਾ ਕਤਨਾ ਆਪਨ ਜਸ ਆਪ ਹੀ ਸੁਣਾ ਆਪਨ ਜਾਨ ਇੱਕ ਖੇਲ ਬਣਾਇਆ ਆਗਿਆਕਾਰੀ ਕੀਨੀ ਮਾਇਆ ਸਭ ਕੈ ਮਾਦਾ ਲਿਪਤੋ ਰਹਿ ਜੋ ਕਿਛ ਕਹਿਣਾ ਸੋ ਆਪੇ ਕਹੈ ਆਗਿਆ ਆਵੇ ਆਗਿਆ ਜਾਏ ਨਾਨਕ ਜਾ ਭਾਵੈ ਤਾਲੇ ਸਮਾਏ ਸਤੇ ਹੋਏ ਸੋ ਨਾਹੀ ਬਰਾਵਰੈ ਕਹੋ ਕਿਨੈ ਕਛ ਖਰਾਬ ਆਪ ਲਾ ਕਰ ਤੂੰ ਤਤ ਨਿੱਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਉਤ ਪੁੱਤ ਆਪਣ ਸੰਗਰਾਜ ਤਾਂ ਕੀ ਗਤਮਿੰਦ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਜੀ ਪਾਏ ਤਿਸ ਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਨ ਜੋ ਜਾਣੈ ਤੇ ਸਦਾ ਸੁਖ ਹੋਇਆ ਮਿਲਾਇ ਲੈ ਪ੍ਰਭ ਸੋਇਓ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਰਿਹਾ ਭਗਵੰਤ ਧਨ ਧਨ ਧਨ ਜਨੇ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ ਜਨੇ ਆਵਨ ਕਾ ਹੈ ਸੁਆਓ ਜਨ ਕੈ ਸੰਚਿਤ ਆਵੈ ਨਾਓ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉਂ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਟਪਦੀ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਸਾਧ ਸਾਧ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਨਿਤ ਤਿਆਗੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਜੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ ਹਰ ਧਨ ਕੇ ਪਰਲੇ ਹੋ ਭੰਡਾਰ ਨਾਨਕ ਗੁਰਪੂਰੇ ਨਮਸਕਾਰ ਖੇਮ ਕੁਸਲ ਸਹਿਜਾਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰੋ ਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੁੱਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰ ਬਾਰ ਨਾਨਕ ਜੀ ਕਾ ਇਹ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਮਲੀਕ ਲਾਲ ਹੇ ਰਤਨ ਸੁਨਤ ਕੁਮਾਵਤ ਹੋ ਤੂੰ ਉਧਾਰ ਆਪ ਤਰੈ ਲੋਕੈ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾਂ ਕੈ ਮਨ ਲਗਾ ਹਰ ਰੰਗ ਜੈ ਜੈ ਸ਼ਬਦ ਨਾਹਦ ਵਾਜੈ ਸੁਨ ਸੁਨ ਆਨੰਦ ਕਰੇ ਪ੍ਰਭ ਗਾ ਜੈ ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ ਨਾਨਕ ਗੁਜਰੇ ਤਿਨ ਕੈ ਸਾਥੇ ਸ਼ਰਨ ਜੋਗ ਸੰਸਰ ਨਹੀਂ ਆਏ ਕਰ ਕਿਰਪਾ ਪ੍ਰਭਾਵ ਮਿਲਾਏ ਮਿਟ ਗਏ ਪੈਰ ਭਏ ਸਮਰੇਨ ਅੰਮ੍ਰਿਤ ਨਾਮ ਸਾਧ ਸੰਗਲੈਨ ਸੁਪ੍ਰਸੰਨ ਭਏ ਗੁਰਦੇਵ ਪੂਰਨ ਹੋਏ ਸੇਵਕ ਕੀ ਸੇਵ ਆਲ ਜੰਜਾਲ ਬੇਕਾਰ ਤੇ ਰਹਿ ਤੇ ਰਾਮ ਨਾਮ ਸੁਨ ਰਸਨਾ ਕਹਿਤੇ ਕਰ ਪ੍ਰਸਾਦਿਆ ਪ੍ਰਭਧਾਰੀ ਨਾਨਕ ਨੇ ਵੀ ਖੇਪ ਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੋ ਹੋ ਤ ਨਿਧਾਨ ਸਰਬ ਇੱਛਾ ਤਾਂ ਕਿ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਬਹੁਰ ਨ ਹੋਵੇ ਆਮਨ ਜਾਨ ਹਰ ਧਨ ਖਾਰ ਚਲੈ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ ਹੀਮ ਸ਼ਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮੱਧ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾਵੇਤਾ ਸਮਦਰਸ਼ੀ ਏਕ ਦੁਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਭੰਨੀ।

ਕੀਤਾ। ਜਨਮ ਮਰਨ ਤਾਂ ਕਾ ਦੁੱਖ ਨਿਵਾਰੈ, ਦੁਲਭ ਦੇਹ ਤਤਕਾਲ ਉਧਾਰੈ। ਨਿਰਮਲ

ਮਲਦਾਂ ਕੇ ਕਰਮ ਸਭ ਤੇ ਊਚ ਤਾਂ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ।

ਜੁਗ ਜੁਗ ਟਲ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵੀ ਜੁੜ ਬੈਠੀ ਗੁਰੂ ਸਾਧ ਸੰਗਤ ਜੀ ਸੇਵਕ ਪਰਿਵਾਰ ਵੱਲੋਂ ਬੇਟੀ ਅਨਾਇਤ ਕੌਰ ਦੇ ਜਨਮਦਿਨ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਹੋਇਆਂ ਸਮੂਹ ਸੇਵਕਾਂ ਨੇ ਸਤਿਗੁਰਾਂ ਦੇ ਚਰਨ ਪਰਸੇ ਆਪ ਜੀ ਨੇ ਪਹਿਲਾਂ ਸੁਖਨੀ ਸਾਹਿਬ ਦੇ ਬਾਣੀ ਜਾਪ ਕੀਤੇ ਅਤੇ ਨਾਲ ਨਾਲ ਹੁਣ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ। ਹੁਣ ਜਿੰਨਾ ਸਮਾਂ ਕੀਰਤਨ ਦੇ ਸਮੇਂ ਦੀ ਸਮਾਪਤੀ ਹੈ ਜੀ, ਰਲ ਕੇ ਹੁਣ ਅਨੰਦ ਸਾਹਿਬ ਦੇ ਬਾਣੀ ਜਾਪ ਕਰੀ, ਉਪਰੰਤ ਅਰਦਾਸ ਕਰਨੀ, ਸਤਿਗੁਰ ਕਿਰਪਾ ਕਰਨ, ਬੇਟੀ ਨੂੰ ਚੜ੍ਹਦੀ ਕਲਾ 'ਚ ਰੱਖਣ, ਦਰੋਂ ਕਰੋਂ ਗੁਰਸਿੱਖੀ ਜਿਹਨੇ ਤੇ ਨਾਮ ਬਾਣੀ ਦਾ ਤਾਂ ਬਖਸ਼ਿਸ਼ ਕਰਨ, ਇਹ ਅਰਦਾਸ ਸਾਹਮਣੇ ਕਰਕੇ ਜਾਣੀ ਹੈ ਜੀ। ਆਓ ਰਲ ਕੇ ਅਨੰਦ ਸਾਹਿਬ ਬਾਣੀ ਜਾਪ ਕਰੀਏ। ਕੋਈ ਵੀ ਰਸਨਾ ਬੰਜਨ ਰਹੇ ਸਾਰਿਆਂ ਨੇ ਆਪਣੀ ਹਾਜ਼ਰੀ ਲਵਾਏ ਜੀ।

ਬੋਲਾਂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੁਣ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਜੀ ਧਿਆਈ ਹੈ ਜਿਠੇ ਸਭ ਹੁਜਾਏ। ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਾਵੇ ਧਾਏ, ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭੇ ਥਾਈਂ ਹੋਣ ਅੱਜ ਸਹਾਏ। ਦਸਾਂ ਪਾਤਸ਼ਾਹ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਰਦਾਰ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ, ਤਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੇ ਨੇ ਧਰਮੇ ਸੀਸ ਦਿੱਤੇ, ਬੰਦ ਮੰਦ ਕਟਾਏ ਖੋਪਰਿਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰੇ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰੇ ਸਿੱਖੀ ਕੇਸਾ ਸਵਾਸਾਂ ਸੰਗ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਨਾਮ ਚਿਤਿਆਵੈ ਚਿਤਾਵਨ ਕਾ ਸਤਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰਛਿਆ ਰਿਆਇਤ, ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਨਾਨਾ ਸਿਰਦਾਨ, ਨਾਮਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਮੂੰਗੇ, ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪੱਥ ਦਾ ਰਾਖਾ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੇ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਂ, ਨਿਓਟਿਆਂ ਦੇ ਓਟ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਜੋੜੀ ਬੇਨਤੀ ਹੈ। ਆਪ ਜੀ ਦਰਕਰ ਦਾ ਫਰਮਾਨ ਹੈ, ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਵਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮਖ ਏਕ ਹਰ ਨਾਮ ਦੇ, ਮੇਰਾ ਮਨ ਧਨ ਸ਼ੀਤਲ ਹੋਏ ਦੇ ਮਾਂ ਵਾਕ ਅਨੁਸਾਰ। ਆਪ ਜੀ ਦਰਕਰ ਦੇ ਪ੍ਰੀਤਵਾਨ ਸੇਵਕ ਪਰਿਵਾਰ, ਸਰਦਾਰ ਹਰਜਿੰਦਰ ਸਿੰਘ ਅਤੇ ਬੀਬੀ ਦਰਪਨ ਕੌਰ ਵੱਲੋਂ ਦਾਤਾ ਜੀ ਬੇਟੀ ਅਨਾਇਤ ਕੌਰ ਦੇ ਜਨਮਦਿਨ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਹੋਇਆਂ ਅਤੇ ਪਰਿਵਾਰ ਵੱਲ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ ਪਰਿਵਾਰ ਦੇ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦਿਆਂ, ਸਮੂਹ ਸੇਵਕਾਂ ਨੇ ਦਾਤਾ ਜੀ ਆਪ ਜੀ ਦੇ ਚਰਨ ਪਰਸੇ ਹਨ। ਆਪ ਜੀ ਦੀ ਹਜ਼ੂਰੀ ਵਿੱਚ ਇਸ ਵੇਲੇ ਸੁਖਮਨੀ ਸਾਹਿਬ ਦੇ ਬਾਣੇ ਜਾਪ ਹੋਏ, ਉਪਰੰਤ ਇਲਾਹੀ ਬਾਣੀ ਦੀ ਕੀਰਤਨ ਹੋਏ ਅਤੇ 6 ਪੌੜੇ ਨੰਸ ਦੇ ਬਾਣੇ ਜਾਪ ਹੋਏ। ਸਮੁੱਚੀ ਸੇਵਾ ਨਿਭਾਉਂਦੇ ਆ, ਬਾਣੀ ਪੜ੍ਹਦਿਆਂ, ਕੀਰਤਨ ਕਰਦਿਆਂ, ਸੇਵਾ ਕਰਦਿਆਂ, ਜਾਣੇ ਅਣਜਾਣੇ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਆਪ ਜੀ ਬਖਸ਼ਣਹਾਰ ਹੋ, ਬਖਸ਼ ਲੈਣਾ ਅੱਗੇ ਤੋਂ ਸਮਤ ਬਖਸ਼ਿਸ਼ ਕਰਕੇ ਆਪ ਜੀ ਨੇ ਆਪਣੀ ਸੇਵਾ ਆਪ ਹੀ ਲੈ ਲੈਣੀ। ਕਿਰਪਾ ਕਰਨੀ ਜੀ, ਬੜੀ ਸੋਹਣੀ ਬਾਣੀ ਦਾ ਭਾਵ ਸਮੁੱਚੇ ਪਰਿਵਾਰ ਦੇ ਹਿਰਦੇ ਵਿੱਚ ਵਸਾਉਣਾ, ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ, ਪਰਿਵਾਰ ਵਿੱਚ ਆਪਸੀ ਪਿਆਰ, ਮੇਲ ਮਿਲਾਪ, ਸਿੱਧਕ ਭਰੋਸਾ ਬਣਾਈ ਰੱਖਣਾ। ਬੇਟੀ ਅਨਾਇਤ ਕੌਰ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ, ਲੰਮੇ ਆਜੂ ਬਖਸ਼ਿਸ਼ ਕਰਨੀ, ਮਾਤਾ ਪਿਤਾ ਦੇ ਆਗਿਆਕਾਰ, ਉੱਚ ਵਿਦਰੇ ਦਾਤ, ਨੇਕ ਜੀਵਨ, ਜੀਵਨ ਵਿੱਚ ਕਾਮਯਾਬੀਆਂ, ਦੇਸ਼ ਕੌਮ ਦਾ ਪਿਆਰ ਬਖਸ਼ਿਸ਼ ਕਰਨਾ ਜੀ, ਪਰਿਵਾਰ ਦੇ ਕੰਮਾਂ ਕਾਰਾਂ ਕਾਰੋਬਾਰ ਵਿੱਚ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਅਤੇ ਜੋ ਵਿਸ਼ਵ ਮਨੋਕਾਮਨਾਵਾਂ ਮਨ ਵਿੱਚ ਲੈ ਕੇ ਪਰਿਵਾਰ ਨੇ ਆਪ ਜੀ ਦੇ ਚਰਨ ਪਰਸੇ ਹਨ, ਆਪ ਜੀ ਜਾਣੀ ਜਾਣ ਹੋ, ਗੁਰਮਰਿਆਦਾ ਅਨੁਸਾਰ ਸੋ ਮਨੋਕਾਮਨਾਵਾਂ ਆਪ ਜੀ ਨੇ ਸੰਪੂਰਨ ਕਰਨੇ ਆ ਜੀ। ਪਰਿਵਾਰ ਵੱਲੋਂ ਆਪਣੀ ਕਿਰਤ ਕਮਾਈ ਨੂੰ ਸਫਲਾ ਕਰਦੇ ਆਪ ਜੀ ਲਈ ਸੁੰਦਰ ਪਛਾਕੇ ਭੇਟਾ ਕੀਤੇ ਗਏ ਹਨ, ਆਪ ਜੀ ਨੰਗੀਕਾਰ ਕੀਤੇ, ਆਪ ਜੀ ਨੇ ਕਿਰਪਾ ਕਰਨੀ, ਪਰਿਵਾਰ ਦੀ ਕੀਤੀ ਸੇਵਾ, ਥਾਂਏ ਪਾਣੀ ਖਜ਼ਾਨੇ ਭੰਡਾਰੇ ਭਰਪੂਰ ਕਰਨੇ, ਕਾਲ ਖੰਡਕ ਦੂਰ ਕਰਨੇ। ਪਰਿਵਾਰ ਵੱਲੋਂ ਆਪ ਜੀ ਦੀ ਸੰਗਤਾਂ ਵਾਸਤੇ ਗੁਰੂ ਕੇ ਲੰਗਰਾਂ ਦੀ ਸੇਵਾ ਲਈ ਹੀ ਦਾਤਾ ਜੀ ਜੋ ਸੇਵਾ ਕੀਤੀ ਹੈ, ਪਰਿਵਾਰ ਦੀ ਕੀਤੀ ਸੇਵਾ ਥਾਂਏ ਪਾਉਣੀ ਜੀ, ਖਜ਼ਾਨੇ ਭੰਡਾਰੇ ਭਰਪੂਰ ਕਰਨੇ, ਕਾਲ ਖੰਡਕ ਦੂਰ ਕਰਨੇ। ਇਸ ਵੇਲੇ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪਛਾਈ ਦੇਖ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਜੀ, ਆਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਸਭ ਦਾ ਚੱਲਿਆ ਕਦਮ ਕਦਮ ਲਿਖ ਵਿੱਚ ਲੈਣਾ, ਇਸ ਲਈ ਕਿਰਪਾ ਕਰੋ ਪਵਿੱਤਰ ਹੁਕਮ ਨਾਲ ਬਖਸ਼ਿਸ਼ ਕਰਕੇ ਆਈ ਸੰਗਤ ਨੂੰ ਨਿਹਾਲ ਕਰੋ, ਅੱਖਰ ਵਾਧਾ ਘਾਟਾ ਬੁਲਚੁਕ ਮਾਫ਼ ਕਰਨੀ, ਸਰਬੱਧੇ ਕਾਰਜ ਰਾਸ ਕਰਨੀ, ਸਹੀ ਪਿਆਰੇ ਮਿਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਿਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਧਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀਆ ਅਕਾਲ ਕੀ।
ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਵੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਖੁਆਰ ਹੋਏ ਸਭ ਮਿਲੇਂਗੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਵਿਸਰੋ ਤੁਮਕੋ ਹਰ ਹਰ, ਸਦਾ ਭਜੋ ਜਗਦੀਸ਼, ਜੀਵਤ ਜੀਵਤ ਜੀਵਤ ਰਹੋ।

दर्शन तरसिए गुरु के, जन्म मरण दुख जाई।

ਪ੍ਰਭ ਕੀ ਸ਼ਰਨ ਸਗਲ ਭੈ ਲਾਥੇ, ਦੁੱਖ ਬਿਨ ਸੇ ਸੁਖ ਪਾਇਆ। ਦਇਆਲ ਹੁਆ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਧਿਆਇਆ। ਪ੍ਰਭ ਕੀ ਸ਼ਰਨ ਸਗਲ ਭੈ ਲਾਥੇ, ਦੁੱਖ ਬਿਨ ਸੇ ਸੁਖ ਪਾਇਆ। ਦਇਆਲ ਹੁਆ ਪਾਰ ਬ੍ਰਹਮ ਸੁਆਮੀ, ਪੂਰਾ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਰੂਪ ਪਿਆਰੀ ਸਾਧ ਸਿੰਘ ਜੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦਾ ਫਰਮਾਨ ਹੈ, ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ, ਤੁਮਕੋ ਹਰ ਹਰ ਸਦਾ ਭਜੋ ਜਗਦੀਸ਼ ਦੇ ਮਾਂ ਵਾਕ ਅਨੁਸਾਰ। ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਰਹਿਮ ਸਦਕਾ ਸੇਵਕ ਪਰਿਵਾਰ ਸਰਦਾਰ ਹਰਜਿੰਦਰ ਸਿੰਘ ਜੀ, ਬੀਬੀ ਦਰਪਨ ਜੋਤ ਕੌਰ ਸਮੂਹ ਪਰਿਵਾਰ ਵੱਲੋਂ ਬੱਚੀ ਇਨਾਇਤ ਕੌਰ ਦੇ 21ਵੇਂ ਜਨਮਦਿਨ ਦੀ ਖੁਸ਼ੀ ਵਿੱਚ ਗੁਰੂ ਸਾਹਿਬ ਜੀ ਦੇ ਪਾਵਨ ਸਥਾਨ 'ਤੇ ਸਮੂਹ ਪਰਿਵਾਰ ਵੱਲੋਂ ਸ੍ਰੀ ਸੁਖਨੀ ਸਾਹਿਬ ਦੇ ਪਾਠ, ਗੁਰਬਾਣੀ ਦੇ ਕੀਰਤਨਾਂ ਦੀਆਂ ਸੇਵਾਵਾਂ ਅਤੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਪਰਿਵਾਰ ਵੱਲੋਂ ਕੀਤੀਆਂ ਜਾ ਰਹੀਆਂ ਨੇ ਜੀ। ਗੁਰੂ ਸਾਹਿਬ ਜੀ ਕਿਰਪਾ ਕਰਨ, ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਸੇਵਕ ਪਰਿਵਾਰ ਅਤੇ ਦਰ ਆਈਆਂ ਸੰਗਤਾਂ ਦੇ ਹਿਰਦਿਆਂ ਦੇ ਵਿੱਚ ਵਸਾਉਣ। ਸਮੂਹ ਪਰਿਵਾਰ ਦੇ ਸਿਰ 'ਤੇ ਸੱਚੇ ਪਾਤਸ਼ਾਹ ਜੀ ਆਪਣਾ ਮੇਰਾ ਪ੍ਰਯਤ ਰੱਖਣ, ਬੱਚੀ ਦੇ ਸਿਰ 'ਤੇ ਆਪਣਾ ਮੇਰਾ ਪ੍ਰਯਤ ਰੱਖਣ, ਸਤਿਗੁਰੂ ਜੀ ਗੁਰਸਿੱਖੀ ਜੀਵਨ ਮਾਤਾ ਪਿਤਾ ਦੇ ਆਗਿਆਕਾਰੀ ਬਣਾਉਣ। ਗੁਰੂ ਸਾਹਿਬ ਕਿਰਪਾ ਕਰਨ ਪਰਿਵਾਰ ਵੱਲੋਂ ਜਿਸ ਇਸ ਭਾਵਨਾ ਕਰਕੇ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਇਹ ਸੇਵਾਵਾਂ ਕੀਤੀਆਂ, ਪਰਿਵਾਰ ਦੀਆਂ ਸਤਿਗੁਰ ਦੀ ਗੁਰਮਤ ਅਨੁਸਾਰ ਮਨੋਕਾਮਨਾਵਾਂ ਮਨੋਭਾਵਨਾਵਾਂ ਸੰਪੂਰਨ ਕਰਨ। ਸਮੂਹ ਸੇਵਕ ਪਰਿਵਾਰ ਵੱਲੋਂ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਬੇਨਤੀ ਹੈ ਜੀ, ਪਰਿਵਾਰ ਵੱਲੋਂ ਗੁਰੂ ਕਾ ਲੰਗਰ ਤਿਆਰ ਹੈ, ਸਾਰੀਆਂ ਸੰਗਤਾਂ ਨੇ ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਪੁੱਲਾਂ ਚੁੱਕਾਂ ਦੀ ਖਿਮਾ ਜੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੁਣ ਵੱਡਾ ਆਖੇ ਸਭ ਕੋਏ ਕੇ ਵੱਡਾ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵਲ ਚੀਰਾ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ।

ਤਿਤ ਆਖਾ ਜੀਵਾ ਵਿਸਰੈ ਮਰ ਜਾਉ। ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੁੱਖ। ਉਤ

ਸਾਚੇ ਨਾਮ ਕੀ ਤਿਲ ਵਡਿਆਈ, ਆਖ ਤੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੈ ਭੋਗ। ਗੁਣ ਇਹੋ ਹੋਰ ਨਾਹੀਂ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇ ਵੜਿਆਪ ਤੇ ਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ।

ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕਉ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ

ਚਿਤ ਵਹਿ ਉਦਮ ਜਾ ਆ ਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤੂ ਪਾਏ ਤਾਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਧਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਿਤਾ ਕੋਇ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊੜੇ ਊੜ ਆਵੈ ਸੈ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਣ ਖੁਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦੱਸਿਆ।

ਸਭ ਦੁੱਖ ਵਿਸਾਰਨ ਹਾਰਾ, ਹਰ ਆਪੇ ਠਾਕੁਰ, ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ, ਇੱਕ ਦਾਤੇ ਇੱਕ ਭੇਖਾਰੀ ਜੀ, ਸਭ ਤੇਰੇ ਚੋਜ ਵਿੜਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉਂ ਤੁਧ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾੜਾਂ। ਜੋ ਸੇਵੈ ਹੈ ਜੋ ਸੇਵੈ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵੈ ਤੁਧ ਜੀ, ਸੇ ਜਨ ਜੁਗਮੈ ਸੁਖਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ

ਜੇ ਹਰ ਅਨਿਕ ਅਨੇਕ ਅਨੰਤਾ ਤੇਰੀ ਅਨਿਕ ਕਰ ਹੈ ਹਰ ਪੂਜਾ ਜੀ ਤਪ ਤਪ ਹੈ ਜਪ ਹੈ ਬੇਅੰਤਾ ਤੇਰੇ ਅਨੇਕ ਪੜਹਿ ਬਹੁ ਸਿਮ੍ਰਿਤ ਸਾਸਤ ਜੀ ਕਰ ਕਿਰਿਆ ਖਾਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇ

ਆਏ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨ ਕੋਏ ਤੂੰ ਕਰ ਕਰ ਵੇਖੈ ਹੈ ਜਾਣੈ ਹੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ।

ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਾਈ ਪੁਨਰਾ ਸ਼ਿਸ਼ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੋਹਪਨ ਬ੍ਰਿਸ਼ਟ ਗਗਨ ਤੇ ਭਈ ਸਭਿਨ ਆਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸਤਨ ਦਾਹ ਗਰੀਬ ਨਿਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹਿਲੇ ਹੋ ਉਬਾਰੇ ਕਬਿਓ ਬਾਚ ਬੇਨਤੀ ਚਉ ਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵ ਹੋ ਆਪ ਹਾਥ ਦੈ ਮੋਹਿ ਬਚਾਵ ਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸੇਖਿਯ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਐ ਸਭੈ ਰਨ ਕੋ ਆਜ ਸਿੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰ ਨ ਧਿਆਉ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਆ ਹੈ ਚੁਨ ਚੁਨ ਸਤਰ ਹਮਾਰੇ ਮਾਰੀਆ ਹੈ ਆਪ ਹੋ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੂ ਜੋ ਕਰਿਓ ਰੱਛਾ ਰਾਖ ਲੇ ਹੋ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ

ਆਈ ਦੁਸ਼ਟ ਦੁੱਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲਬਿਕ ਸਗਲ ਦੇਹ ਕੋ ਹਰਤਾ ਦੁਸ਼ਟ ਦੋਖੀਅਨ ਕੋ ਸ਼ੈ ਕਰਤਾ ਸ੍ਰੀ ਅਸਤੁਜਾ ਭਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾਵੈ ਸੋਈ ਦੁੱਖ ਨਾ ਤਿਸੈ ਵਿਆਪਤ ਕੋਈ ਅੜਿਲ ਸੁਣੈ ਗੁੰਗ ਜੋ ਯਾਹੀ ਸੁਰਸ ਨ ਪਾਵਈ ਸੁਣੈ ਮੂੜ ਚਿਤ ਲਾਏ ਚਤੁਰਤਾ ਆਵਈ ਦੁੱਖ ਦਰਦ ਭਉ ਨਿਕਟ ਨ ਤਿਨ ਨਰ ਕੀ ਰਹੈ ਹੋ ਜੋ ਯਾ ਕੀ ਏਕ ਬਾਰ ਚਾਉ ਪਈ ਕੋ ਕਹੈ ਚਾਉ ਪਈ ਸੰਬਤ ਸਤਰਹਿ ਹੈ ਸਹਿਸ ਪਣਿਜੈ ਅਰਧ ਸਹਿਸ ਪੁਨ ਤੀਨ ਕਹਿਜੈ ਭਾਦਰਵ ਸੁਧੀ ਅਸ਼ਟਮੀ ਰਵਿਵਾਰਾ ਤੀਰ ਸਤਦਰਵ ਗ੍ਰੰਥ ਸੁਧਾਰਾ।

ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗਲਾਂ ਸਮਰੱਥ ਸੁਆਮੀ ਸੋ

ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ। ਕਹੈ ਨਾਨਕ ਸੱਚੇ ਸਾਹਿਬ, ਕਿਆ ਨਹੀਂ ਘਰ ਤੇਰੇ। ਸੱਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਨਸਾਨ ਸੁਖ ਮਨਿਆਏ ਵਸਿਆ। ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟੋ ਹੋ। ਜਿਸ ਦੀਆ ਇਹ ਵਡਿਆਈਆ, ਕਹੈ ਨਾਨਕ ਸੁਣਹੋ ਸੰਤੋਹ, ਸ਼ਬਦ ਧਰਹੋ ਪਿਆਰੋ। ਸਾਚਾ ਨਾਮ ਮੇਰਾ ਆਧਾਰ ਹੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਦ

ਪੂਰੇ ਦੁਖ ਰੋਗ ਸੰਤਾਪੇ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ।

ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤ ਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ

ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਾਖੇ ਰੁਧਾਰੋ। ਤਮ ਸੰਸਾਰ ਚਰਨ ਲਗ ਤਰੀਐ।

ਸੁਣ ਕੈ ਜਮ ਕੇ ਦੂਤ ਨਾਈ ਤੇਰੇ ਛੱਡ ਜਾਹੇ ਭਉ ਜਲ ਬਿਖਮਸ ਗਾਹੋ ਗੁਰ ਸਬਦੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇਈ ਖਾਹੇ ਕਲ ਮੈਂ ਹੈ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੈ ਤੁਧ ਆਹੇ ਸਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇਤੀ ਰਤਿਆ ਦਰਗਹਿ ਹੈ ਪਾਈਐ ਠਾਉ ਕਹੁ ਨਾਨਕ ਕਿਰਪਾ ਕਰੇ ਜਿਸਨੋ ਇਹ ਵਥ ਦੇ ਜਗ ਮੈਂ ਉੱਤਮ ਕਾਢੀਐ ਹੈ ਵਿਰਲੇ ਕੇਈ ਕੇ ਮਹੱਲਾ ਪੰਜਵਾ

ਪਵਜਲ ਤਾਰਿਅਨ ਸਾਕਤ ਨਿੰਦਕ ਦੁਸ਼ਟ ਖਿਨ ਮਾਹੀ ਵਿਦਾਰਿਅਨ ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ ਜੇ

ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੈ ਸਤਿਰ ਅਨੇਕ ਚਲਾਵਤ ਕਾਵ ਤੋ ਤਨ ਏਕ ਨ ਲਾਗਤ ਪਾਵੈ ਰਾਖਤ ਹੈ ਆਪਣੋ ਕਰਦੈ ਕਰ

فتح پرم سنمان یوگ چور شتر تخت دے مالک والیے دو جہاں رحم تن دے مجسمے ستگرو تن تن سری گرو گرنتھ صاحب سچے پاتشاہ جی دی ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਈਮਾਨ ਸਤਸੰਗੀ ਜਨੋ ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਦਾਤਾਰ ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਜ ਦਾ ਜੋ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਨੇ, ਸੁਖਮਨੀ ਸਾਹਿਬ ਜੀ ਦੀ ਅਸ਼ਟਪਦੀ ਨੰਬਰ 9 ਦਾ ਇਹ ਸਲੋਕ ਆਰੰਭਤਾ ਵਾਲਾ ਹੈ, ਜਿਹਦੇ ਵਿੱਚ ਚਾਰ ਪੰਕਤੀਆਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਚਾਰਨ ਕੀਤੀਆਂ। ਔਰ ਇਸ ਪਾਵਨ ਅਸ਼ਟਪਦੀ ਦੇ ਵਿੱਚ ਇਸ ਗੱਲ ਦਾ ਨਿਰਣਾ ਉਪਦੇਸ਼ ਰੂਪ ਦੇ ਵਿੱਚ ਬਖਸ਼ਿਸ਼ ਕੀਤਾ ਹੈ ਕਿ ਜੀਵਨ ਦੇ ਅੰਦਰ ਵਿਅਕਤੀ ਨੇ ਕਿਹੜੀ ਗੱਲ ਪ੍ਰਵਾਨ ਕਰਨੀ ਹੈ ਔਰ ਕਿਹੜੀ ਨਹੀਂ, ਕਿਸ ਉੱਪਰ ਧਿਆਨ ਦੇਣਾ ਹੈ, ਕਿਹੜੀ ਗੱਲ ਦੇ ਉੱਪਰ ਗੌਰ ਨਹੀਂ ਕਰਨਾ ਹੈ, ਕਿਹੜੀ ਗੱਲ ਨੂੰ ਗ੍ਰਹਿਣ ਕਰਨਾ ਔਰ ਕਿਹੜੀ ਗੱਲ ਦਾ ਤਿਆਗ ਕਰ ਦੇਣਾ। ਔਰ ਇਸ ਪੂਰੀ ਅਸ਼ਟਪਦੀ ਦੇ ਵਿੱਚ ਸਤਿਗੁਰੂ ਸਾਹਿਬ ਜੀ ਨੇ ਉਹ ਨਿਰਣਾ ਕੀਤਾ ਅਤੇ ਨਾਲ ਅੱਜ ਦੇ ਇਸ ਸਲੋਕ ਦੇ ਵਿੱਚ ਇਹ ਵੀ ਖਿਆਲ ਪ੍ਰਗਟ ਕਰ ਦਿੱਤਾ ਕਿ ਜਿਹਦੇ ਹਿਰਦੇ ਦੇ ਵਿੱਚ ਕਰਤੇ ਪੁਰਖ ਦੀ ਬਖਸ਼ਿਸ਼ ਰੂਪੀ ਨਾਮ ਦੀ ਦਾਤ ਮਿਲ ਜਾਏ ਉਹਦਾ ਨਜ਼ਰੀਆ ਕਿਸ ਤਰ੍ਹਾਂ ਦਾ ਹੋ ਜਾਂਦਾ ਹੈ। ਉਹ ਸਾਰਾ ਨਿਰਣਾ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਹੈ। ਸਤਿਗੁਰੂ ਦੀ ਕਿਰਪਾ ਕਰਨ ਅੱਜ ਦਾ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 274 ਪਰ ਸੁਸ਼ੋਭਿਤ ਹੈ। ਸਤਿਗੁਰੂ ਦੀ ਕਿਰਪਾ ਕਰਨ ਪਾਵਨ ਗੁਰਮਤ ਗੁਰਬਾਣੀ ਗੁਰਸ਼ਬਦ ਵਿਚਾਰ ਸਤਿਗੁਰੂ ਜੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਬਖਸ਼ਿਸ਼ ਕਰਦੇ ਹਨ। ਸਲੋਕ ਸਲੋਕ ਦਾ ਅਰਥ ਪਿੰਗਲ ਦੇ ਅਨੁਸਾਰ ਸਵੈ ਲੋਕ ਦੀ ਪ੍ਰਾਪਤੀ ਵਾਲਾ ਹੈ। ਇੱਕ ਛੰਦਾਬੰਦੀ ਦੇ ਆਧਾਰ 'ਤੇ ਜ਼ਿਕਰ ਕਰੀਏ ਤਾਂ ਸਲੋਕ ਇੱਕ ਛੰਦ ਦਾ ਨਾਮ ਹੈ, ਜਿਹਦੇ ਵਿੱਚ ਸਲੋਕ ਜਿਹੜਾ ਹੈ ਉਹਦੀਆਂ ਪੰਕਤੀਆਂ ਦੀ ਗਿਣਤੀ ਨਿਯਤ ਨਹੀਂ ਹੈ। ਜਿਹੜਾ ਸਲੋਕ ਹੈ ਉਹਦੀ ਪੰਕਤੀਆਂ ਦੀ ਗਿਣਤੀ ਜਿਹੜੀ ਹੈ ਔਰ ਇੱਕ ਤੋਂ ਲੈ ਕੇ ਜਿਹੜੀ ਹੈ ਉਹ ਆਮ ਕਰਕੇ 10-10 ਪੰਕਤੀਆਂ ਵੀ ਸਲੋਕ ਦੀਆਂ ਆਪਾਂ ਉਚਾਰਨ ਹੁੰਦੀਆਂ ਦੇਖਦੇ ਹਾਂ। ਸਤਿਗੁਰੂ ਸਾਹਿਬ ਜੀ ਨੇ ਆਸਾ ਜੀ ਦੀ ਵਾਰ ਦੇ ਅੰਦਰ ਸਲੋਕ ਲਮੇਰੇ ਉਚਾਰਨ ਕੀਤੇ, ਫਿਰ ਸੋਰਠ ਕੀ ਵਾਰ ਦੇ ਵਿੱਚ ਲਿਖਿਆ ਜਿਹੜਾ ਸਲੋਕ ਕਿ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ, ਸਲੋਕ ਬਹੁਤ ਲਮੇਰਾ ਹੈ। ਇਸੇ ਤਰੀਕੇ ਨਾਲ ਪਰ ਜੋ ਸੁਖਮਨੀ ਸਾਹਿਬ ਜੀ ਦੇ ਅੰਦਰ ਸਲੋਕਾਂ ਦੀ ਵਿਉਂਤਬੰਦੀ ਹੈ, ਜਾਂ ਤਾਂ ਸਲੋਕ 2 ਪੰਕਤੀਆਂ ਦਾ ਆਇਆ ਅਤੇ ਜਾਂ ਫਿਰ 4 ਪੰਕਤੀਆਂ ਦਾ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਅੱਜ ਦੇ ਇਸ ਪਾਵਨ ਸਲੋਕ ਦੇ ਵਿੱਚ 4 ਪੰਕਤੀਆਂ ਉਚਾਰਨ ਕੀਤੀਆਂ ਨੇ, ਜਿਹਦੇ ਵਿੱਚ ਮਹਾਰਾਜ ਜੀ ਬਖਸ਼ਿਸ਼ ਕਰਕੇ ਸਮਝਾਉਂਦੇ ਸਲੋਕ ਉਰ ਧਾਰੈ ਜੋ ਅੰਤਰ ਨਾਮ। ਮਹਾਰਾਜ ਜੀ ਕਹਿੰਦੇ ਜਿਹੜਾ ਉਰ ਹਿਰਦੇ ਦੇ ਵਿੱਚ ਧਾਰਨ ਕਰ ਲੈਂਦਾ ਹੈ ਕਿ
ਮਹਾਰਾਜ ਜੀ ਕਹਿੰਦੇ ਨਾਮ, ਜਿਹੜਾ ਹਿਰਦੇ ਰੂਪੀ ਘਰ ਦੇ ਵਿੱਚ ਨਾਮ ਨੂੰ ਧਾਰਨ ਕਰ ਲੈਂਦਾ, ਸਤਿਗੁਰੂ ਜੀ ਕਹਿੰਦੇ ਉਹਦੇ ਵਿੱਚ ਇੱਕ ਗੁਣ ਪੈਦਾ ਹੋ ਜਾਂਦਾ ਹੈ, ਸਰਬ ਮੈਂ ਪੇਖੈ ਭਗਵਾਨ, ਉਹ ਸਾਰਿਆਂ ਦੇ ਵਿੱਚ ਨਿਰੰਕਾਰ ਨੂੰ ਵੇਖਣਾ ਸ਼ੁਰੂ ਕਰ ਦਿੰਦਾ ਹੈ, ਉਹ ਹਰੇਕ ਜ਼ਰਰੇ ਜ਼ਰਰੇ ਵਿੱਚ ਅਕਾਲ ਪੁਰਖ ਦੇ ਦਰਸ਼ਨ ਕਰਨੇ ਸ਼ੁਰੂ ਕਰ ਦਿੰਦਾ ਹੈ। ਪਰ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਹਾ ਕਿ ਨਾਮ ਸਭ ਤੋਂ ਉਚੇਰੀ ਦਾਤ ਹੈ, ਅਤੇ ਜੇ ਨਾਮ ਦੀ ਗੱਲ ਕਰੀਏ ਤਾਂ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਇਹ ਜ਼ਿਕਰ ਕਰਕੇ ਸਾਨੂੰ ਸਮਝਾ ਦਿੱਤਾ ਕਿ ਨਾਮ ਉਹ ਸਿਖਰ ਹੈ ਕਿ ਜਿਸ ਹਿਰਦੇ ਦੇ ਵਿੱਚ ਇਸ ਨਾਮ ਦੀ ਦਾਤ ਪ੍ਰਗਟ ਹੋ ਜਾਏ ਅਤੇ ਉੱਥੇ ਫਿਰ ਇਸ ਗੱਲ ਦਾ ਨਿਰਣਾ ਅਤੇ ਪ੍ਰਤੱਖ ਹੈ ਕਿ ਮਹਾਰਾਜ ਜੀ ਨੇ ਕਿਹਾ ਹੀਰਾ ਹਾਥ ਚੜ੍ਹਿਆ ਨਿਰਮੋਲਕ ਛੁੱਟ ਗਈ ਸੰਸਾਰੀ। ਨਾਮ ਰੂਪੀ ਹੀਰਾ ਜਦੋਂ ਹੱਥ ਲੱਗਦਾ ਹੈ ਫਿਰ ਸੰਸਾਰ ਵਾਲਾ ਪਾਸਾ ਜਿਹੜਾ ਹੈ ਉਹ ਛੁੱਟ ਜਾਂਦਾ ਹੈ। ਨਾਮ ਦੀ ਦਾਤ ਉਰ ਧਾਰਿਆ ਜੋ ਅੰਤਰ ਨਾਮ, ਜਿਹੜਾ ਹਿਰਦੇ ਦੇ ਵਿੱਚ ਨਾਮ ਨੂੰ ਲੈ ਗਿਆ ਉਹਦਾ ਅੰਦਰ ਕਿੱਦਾਂ ਦਾ ਹੈ। ਸਤਿਗੁਰੂ ਜੀ ਕਹਿੰਦੇ ਉਹਨਾਂ ਦਾ ਅੰਦਰ ਇਸ ਤਰ੍ਹਾਂ ਦਾ ਬਣਦਾ ਹੈ ਕਿ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ, ਨੀਰ ਪਾਛੈ ਲਾਗੋ ਹਰ ਫਿਰੈ ਭਇਓ ਕਬੀਰ ਕਬੀਰ। ਅਸਲ ਵਿੱਚ ਨਾਮ ਦੀ ਦਾਤ ਕੀ ਹੈ? ਉਰ ਧਾਰੈ ਜੋ ਅੰਤਰ ਨਾਮ, ਜਿਹਨੇ ਹਿਰਦੇ ਰੂਪੀ ਘਰ ਦੇ ਵਿੱਚ ਨਾਮ ਧਾਰਨ ਕਰ ਲਿਆ ਹੋਵੇ। ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਸਪਸ਼ਟ ਕਰ ਦਿੱਤਾ ਕਿ ਨਾਮ ਧਨ ਜਿਸ ਜਨ ਕਹਿ ਪਾਲੈ ਸੋਈ ਪੂਰਾ ਸਾਹ। ਮਹਾਰਾਜ ਜੀ ਕਹਿੰਦੇ ਦੁਨੀਆਂ ਦੇ ਵਿੱਚ ਜੇ ਕੋਈ ਸਭ ਤੋਂ ਬੇਸ਼ ਕੀਮਤੀ ਖਜ਼ਾਨੇ ਦਾ ਪਾਤਰ ਹੈ ਤਾਂ ਮਹਾਰਾਜ ਜੀ ਕਹਿੰਦੇ ਉਹ ਨਾਮ, ਜਿਹਦੇ ਕੋਲ ਨਾਮ ਹੈ ਸਮਝ ਲੈਣਾ ਕਿ ਉਹ ਦੁਨੀਆਂ ਦਾ ਬੇਸ਼ੁਮਾਰ ਕੀਮਤੀ ਖਜ਼ਾਨੇ ਦਾ ਉਹ ਮਾਲਕ ਬਣ ਗਿਆ। ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਇੱਥੇ ਉਰ ਧਾਰਿਆ ਜੋ ਅੰਤਰ ਨਾਮ, ਜਿਹਨੇ ਹਿਰਦੇ ਰੂਪੀ ਘਰ ਦੇ ਵਿੱਚ ਨਾਮ ਧਾਰਨ ਕਰ ਲਿਆ, ਉਹਨਾਂ ਦੇ ਪ੍ਰਥਾਏ ਮਹਾਰਾਜ ਜੀ ਕਹਿੰਦੇ ਉਹਨਾਂ ਦਾ ਜੀਵਨ ਜਿਹੜਾ ਕਿਸ ਪ੍ਰਕਾਰ ਹੈ। ਉਹ ਪਾਤਸ਼ਾਹ ਜੀ ਨੇ ਨਿਰਣਾ ਕੀਤਾ ਕਿ ਭਗਤ ਕਬੀਰ ਸਾਹਿਬ ਜੀ ਦੇ ਜੀਵਨ ਵਿੱਚੋਂ ਇੱਕ ਛੋਟੀ ਜਿਹੀ ਘਟਨਾ ਦਾ ਜ਼ਿਕਰ ਕਿ ਜਿਸ ਵੇਲੇ ਬਨਾਰਸ ਦੀ ਧਰਤੀ ਦੇ ਉੱਪਰ ਕਾਂਸ਼ੀ ਦੇ ਇਲਾਕਿਆਂ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਵਿਚਰ ਰਹੇ ਸਨ ਅਤੇ ਉਸ ਵੇਲੇ ਵਿਚਰਦਿਆਂ ਬਹੁਤ ਭਾਰੀ ਮਾਤਰਾ ਦੇ ਵਿੱਚ ਲੋਕਾਂ ਦਾ ਜਿਹੜਾ ਰੁਝਾਨ ਸੀ ਭਗਤ ਕਬੀਰ ਸਾਹਿਬ ਜੀ ਦੀ ਸੰਗਤ ਵਾਲੇ ਪਾਸੇ ਹੋ ਗਿਆ, ਕਿਉਂਕਿ ਸੁਭਾਵਿਕ ਇਹ ਗੱਲ ਬਣ ਗਈ ਸੀ ਕਿ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਇਸ ਸ਼ਬਦ ਦੇ ਆਧਾਰ ਦੇ ਉੱਪਰ ਆਪਾਂ ਨਿਰਣਾ ਕਰ ਰਹੇ ਹਾਂ, ਬੰਦਗੀ ਕਰਨ ਵਾਲਾ ਇਨਸਾਨ ਉਹਦੇ ਅੰਦਰ ਇੱਕ ਵਾਈਬ੍ਰੇਸ਼ਨ, ਉਹਦੇ ਅੰਦਰ ਇੱਕ ਖਿੱਚ ਬਣ ਜਾਂਦੀ ਹੈ। ਉਹਦੀ ਸੰਗਤ ਦੇ ਵਿੱਚ ਆਣ ਕੇ ਹਰੇਕ ਬੰਦਾ ਆਪਣੇ ਜੀਵਨ ਦੀ ਬੁਰਿਆਈ ਨੂੰ ਤਿਆਗ ਕੇ ਚੰਗਿਆਈ ਵਾਲੇ ਪਾਸੇ ਕੋਸ਼ਿਸ਼ ਕਰਨ ਲੱਗ ਪੈਂਦਾ। ਔਰ ਇਸੇ ਤਰ੍ਹਾਂ ਹੀ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਵਿੱਚ ਭਗਤ ਕਬੀਰ ਸਾਹਿਬ ਜੀ ਨੇ ਇਹਦਾ ਜ਼ਿਕਰ ਵੀ ਕੀਤਾ ਕਿ ਜਦੋਂ ਬਹੁਤ ਦੁਨੀਆ ਭਗਤ ਕਬੀਰ ਸਾਹਿਬ ਜੀ ਦੇ ਪਿੱਛੇ ਆਉਣ ਲੱਗ ਪਈ ਅਤੇ ਜਿਹੜਾ ਮੌਕੇ ਦਾ ਹਾਕਮ ਸੀ ਉਹਨੇ ਇਸ ਗੱਲ ਦਾ ਖਿਆਲ ਕੀਤਾ, ਕੋਈ ਸ਼ਾਹੂਕਾਰ ਚੌਧਰੀ ਸੀ ਇਲਾਕੇ ਦਾ, ਉਹਨੇ ਆਪਣੇ ਜਿਹੜਾ ਉਸ ਵੇਲੇ ਰੱਖਿਆ ਹੋਇਆ ਮੁਨੀਮ ਸੀ ਉਹਦੇ ਨਾਲ ਗੱਲ ਕੀਤੀ। ਉਹਨੂੰ ਕਹਿਣ ਲੱਗਾ ਵੀ ਆਪਾਂ ਇਸ ਇਲਾਕੇ ਦੇ ਮਾਲਕ ਹਾਂ, ਆਪਣੇ ਪਿੱਛੇ ਉਹਨਾਂ ਦੁਨੀਆ ਦਾ ਇਕੱਠ ਨਹੀਂ ਹੈ ਜਿੰਨਾ ਭਗਤ ਕਬੀਰ ਦੇ ਪਿੱਛੇ, ਪਤਾ ਨਹੀਂ ਉਹਦੇ ਕੋਲ ਕਿਹੜੀ ਵਸਤ ਹੈ, ਕਿਹੜੀ ਦਾਤ ਹੈ ਜਿਹਦੇ ਕਰਕੇ ਲੋਕਾਂ ਹਜ਼ਾਰਾਂ ਦਾ ਇਕੱਠ ਉਹਨਾਂ ਦੇ ਪਿੱਛੇ ਲੱਗਿਆ ਹੋਇਆ। ਜਿਹੜਾ ਹੁਣ ਮੁਨੀਮ ਸੀ ਉਹਦੀ ਵੀ ਮਤ ਜਿਹੜੀ ਸੀ ਉਹ ਓਨੇ ਕੁ ਦਾਇਰੇ ਵਿੱਚ ਕੰਮ ਕਰਦੀ ਸੀ। ਉਹਨੇ ਕਿਹਾ ਵੀ ਆਪਾਂ ਇੱਦਾਂ ਕਰ ਲੈਂਦੇ ਹਾਂ ਵੀ ਆਪਣੇ ਕੋਲ ਕਿਹੜੀ ਕਿਸੇ ਗੱਲ ਦੀ ਕਮੀ, ਜਿਹੜੀ ਚੀਜ਼ ਭਗਤ ਕਬੀਰ ਸਾਹਿਬ ਕੋਲ ਹੈ ਆਪਾਂ ਆਪਣੇ ਖਜ਼ਾਨੇ ਵਿੱਚੋਂ ਮਾਇਆ ਲੈ ਜਾਂਦੇ ਹਾਂ ਅਤੇ ਭਗਤ ਕਬੀਰ ਸਾਹਿਬ ਨਾਲ ਸੌਦਾ ਕਰ ਲੈਂਦੇ ਵੀ ਇੰਨੀ ਮਾਇਆ ਦੇ ਦਿਓ ਅਤੇ ਆਹ ਚੀਜ਼ ਆਹ ਵਸਤ ਸਾਨੂੰ ਦੇ ਦਿਓ। ਭਗਤ ਕਬੀਰ ਸਾਹਿਬ ਜੀ ਦੇ ਕੋਲ ਆ ਗਏ, ਆਣ ਕੇ ਮੌਕੇ ਦਾ ਚੌਧਰੀ ਜਿਹੜਾ ਸੀ ਉਹ ਹਾਕਮ ਸਨਮੁੱਖ ਹੋਇਆ, ਬੜੇ ਸਤਿਕਾਰ ਨਾਲ ਅਦਬ ਨਾਲ ਭਗਤ ਕਬੀਰ ਸਾਹਿਬ ਜੀ ਨੂੰ ਮਿਲੇ ਅਤੇ ਮਿਲਣ ਤੋਂ ਬਾਅਦ ਉਹਦੇ ਇੱਕੋ ਗੱਲ ਆਖੀ, ਆਖਣ ਲੱਗਾ ਜੀ ਸਾਡੀ ਇੱਕ ਬੇਨਤੀ ਹੈ ਵੀ ਜੇ ਤੁਸੀਂ ਸਾਡੀ ਉਹ ਬੇਨਤੀ ਪ੍ਰਵਾਨ ਕਰੋ। ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਵੀ ਦੱਸੋ, ਬੇਨਤੀ ਵਾਲੀ ਕੋਈ ਗੱਲ ਨਹੀਂ, ਤੁਸੀਂ ਦੱਸੋ ਵੀ ਚਾਹੀਦਾ ਕੀ। ਉਹ ਕਹਿੰਦੇ ਜੀ ਅਸੀਂ ਵੇਖ ਰਹੇ ਹਾਂ
ਵੀ ਤੁਹਾਡੇ ਪਿੱਛੇ ਦੁਨੀਆ ਦਾ ਇਕੱਠ ਬਹੁਤ ਹੈ। ਅਸਲ ਦੇ ਵਿੱਚ ਜਿਹੜਾ ਇਲਾਕੇ ਦਾ ਰਾਜਨੀਤਿਕ ਸੱਤਾ ਦੇ ਧਾਰਨੀ ਲੋਕ ਹੁੰਦੇ ਹਨ, ਉਹਨਾਂ ਨੂੰ ਡਰ ਹੁੰਦਾ ਹੈ ਧਾਰਮਿਕ ਆਗੂਆਂ ਤੋਂ ਵੀ ਕਿਤੇ ਇਹ ਵੋਟਾਂ 'ਚ ਨਾ ਖਲੋ ਜਾਣ ਜਾਂ ਇਹ ਆਪਣੇ ਵਾਲੇ ਪਾਸੇ ਲੋਕਾਂ ਨੂੰ ਝੁਕਾ ਕੇ ਪਦਵੀ ਦੇ ਉੱਪਰ ਸ਼ੋਭਿਤ ਨਾ ਹੋ ਜਾਣ। ਹੁਣ ਭਗਤ ਕਬੀਰ ਸਾਹਿਬ ਜੀ ਦੇ ਕੋਲ ਉਹ ਆਇਆ, ਆਣ ਕੇ ਕਹਿੰਦਾ ਜੀ ਵੇਖੋ ਮੈਂ ਇਲਾਕੇ ਦਾ ਮਾਲਕ ਹਾਂ ਪਰ ਮੇਰੇ ਪਿੱਛੇ ਉਨੀ ਦੁਨੀਆ ਨਹੀਂ ਜਿੰਨੀ ਤੁਹਾਡੀ ਪਿੱਛੇ ਹੈ। ਬੜੇ ਲੋਕ ਇਕੱਠੇ ਹੋ ਕੇ ਆਉਂਦੇ ਆ ਪਰ ਸਾਡੀ ਬੇਨਤੀ ਪ੍ਰਵਾਨ ਕਰੋ ਵੀ ਸਾਡਾ ਭਲਾ ਕਰੋ। ਅਸੀਂ ਵੀ ਚਾਹੁੰਦੇ ਹਾਂ ਵੀ ਉਹ ਇਕੱਠ ਸਾਡੇ ਸਨਮੁੱਖ ਹੋਵੇ, ਉਹ ਸਾਡੇ ਇਲਾਕੇ ਦੇ ਵਿੱਚ ਜਿਹੜੀ ਸਾਡੀ ਪੈਂਠ ਹੈ ਉਹ ਬਣੀ ਰਹੇ, ਸਾਡਾ ਵੀ ਜਿਹੜਾ ਹੈ ਉਹ ਇਕੱਠ, ਸਾਡੇ ਪਿੱਛੇ ਵੀ ਦੁਨੀਆ ਚਾਹੀਦੀ। ਅਤੇ ਉਸ ਵੇਲੇ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਵੀ ਨਾ ਤਾਂ ਅਸੀਂ ਕਿਸੇ ਦੁਨੀਆ ਨੂੰ ਪਿੱਛੇ ਲਾਇਆ ਹੈ ਅਤੇ ਨਾ ਅਸੀਂ ਇਕੱਠ ਪ੍ਰਗਟ ਕੀਤਾ ਅਤੇ ਨਾ ਹੀ ਕਿਸੇ ਨੂੰ ਇਕੱਠ ਕਰਨ ਵਾਸਤੇ ਆਖਿਆ। ਇਸ ਕਰਕੇ ਇਸ ਗੱਲ ਦਾ ਖਿਆਲ ਛੱਡ ਦੇਣਾ ਚਾਹੀਦਾ, ਤੁਹਾਨੂੰ ਇਸ ਦੁਨੀਆ ਨੂੰ ਪਿੱਛੇ ਲਾ ਕੇ ਕੋਈ ਫਾਇਦਾ ਨਹੀਂ ਹੈ। ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਵੀ ਇਸ ਗੱਲ ਦਾ ਲਾਭ ਕੋਈ ਨਹੀਂ। ਉਹ ਕਹਿੰਦੇ ਜੀ ਨਹੀਂ, ਜਿੱਦ ਕੀਤੀ, ਆਖਣ ਲੱਗੇ ਜੀ ਨਹੀਂ, ਜਿਹੜੀ ਚੀਜ਼ ਤੁਹਾਡੇ ਕੋਲ ਜਿਹਦੇ ਕਰਕੇ ਦੁਨੀਆ ਆਉਂਦੀ ਹੈ। ਅਤੇ ਲਾਗੇ ਕੋ ਜਿਹੜਾ ਸੱਤ ਸੰਗਤ ਵਾਲਾ ਬੈਠਾ ਸੀ ਉਹਨੇ ਕਿਹਾ, ਕਹਿੰਦੇ ਵੀ ਭਗਤ ਕਬੀਰ ਸਾਹਿਬ ਜੀ ਦੇ ਕੋਲ ਤਾਂ ਨਾਮ ਹੈ ਅਤੇ ਜਿਹੜਾ ਨਾਮ ਜਿਹਦੇ ਹਿਰਦੇ ਵਿੱਚ ਵੱਸ ਜਾਏ ਦੁਨੀਆ ਛੱਡੋ ਪੂਰੀ ਕਾਇਨਾਤ ਉਹਦੀ ਸੇਵਾ ਵਿੱਚ ਲੱਗ ਜਾਂਦੀ ਹੈ। ਅਤੇ ਜਦੋਂ ਇਹ ਸ਼ਬਦ ਉਹਨੇ ਵਰਤੇ ਤਾਂ ਉਸ ਵੇਲੇ ਉਹਨੇ ਇਸ਼ਾਰਾ ਕੀਤਾ ਆਪਣੇ ਮੁਨੀਮ ਨੂੰ, ਉਹਨੇ ਝੋਲੇ ਦੇ ਵਿੱਚੋਂ ਥਾਲੀ ਭਰ ਕੇ ਮੋਹਰਾਂ ਦੀ ਕੱਢੀ ਅਤੇ ਭਗਤ ਕਬੀਰ ਸਾਹਿਬ ਦੇ ਅੱਗੇ ਰੱਖ ਦਿੱਤੀ। ਕਹਿੰਦੇ ਵੀ ਆਹ ਲਓ, ਜੇ ਇੰਨੀਆਂ ਥੋੜ੍ਹੀਆਂ ਨੇ ਇੰਨੀਆਂ ਹੋਰ ਦੇ ਦਿਆਂਗੇ ਅਤੇ ਇਸ ਤਰ੍ਹਾਂ ਕਰੋ ਕਿ ਸਾਨੂੰ ਨਾਮ ਦੀ ਦਾਤ ਦੇ ਦਿਓ। ਜਿਹੜੀ ਨਾਮ ਦੀ ਦਾਤ ਹੈ ਨਾ ਉਹ ਸਾਨੂੰ ਦੇ ਦਿਓ, ਜਿਹੜੀ ਤੁਹਾਡੇ ਕੋਲ ਹੈ ਮੋਹਰਾਂ ਦੀ ਜਿਹੜੀ ਹੈ ਉਹ ਥਾਲੀ ਭਰ ਕੇ ਭਾਵੇਂ ਹੋਰ ਲੈ ਲਿਓ। ਭਗਤ ਕਬੀਰ ਸਾਹਿਬ ਹੱਸ ਪਏ, ਕਹਿਣ ਲੱਗੇ ਚੌਧਰੀ ਸਾਹਿਬ ਅਸਲ ਦੇ ਵਿੱਚ ਇਹ ਕੀਮਤੀ ਮੋਹਰਾਂ ਜਿਹੜੀਆਂ ਨੇ ਜਾਂ ਕੀਮਤੀ ਵਸਤੂਆਂ ਦੇ ਕੇ ਇਹ ਬਖਸ਼ਿਸ਼ਾਂ ਨਹੀਂ ਖਰੀਦੀਆਂ ਜਾ ਸਕਦੀਆਂ। ਉਹਨੇ ਕਿਹਾ ਵੀ ਜੋ ਕਹੋਗੇ ਦੇ ਦਿਆਂਗੇ। ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਕੰਚਨ ਸਿਉਂ ਪਾਈਐ ਨਹੀਂ ਤੋਲ, ਗੁਰਬਾਣੀ ਵਿੱਚ ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਕੰਚਨ ਸਿਉਂ ਪਾਈਐ ਨਹੀਂ ਤੋਲ, ਕੰਚਨ ਦੇ ਨਾਲ ਨਹੀਂ ਤੋਲਿਆ ਜਾ ਸਕਦਾ ਕਿਸੇ ਚੀਜ਼ ਨੂੰ, ਕਿਸੇ ਨਾਮ ਨੂੰ, ਬੰਦਗੀ ਨੂੰ। ਕੰਚਨ ਸਿਉਂ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਕਹਿਣ ਲੱਗੇ ਕਿ ਮੌਕੇ ਦੇ ਹਾਕਮ ਨੂੰ ਕਿਹਾ ਵੀ ਚੌਧਰੀ ਸਾਹਿਬ ਮਨ ਦੇ ਦਿਓ ਅਕਾਲ ਪੁਰਖ ਨੂੰ ਅਤੇ ਸਾਰਾ ਕੁਝ ਠੀਕ ਹੋ ਜਾਏਗਾ। ਮਨ ਦੇ ਰਾਮ ਲਿਆ ਹੈ ਮੋਲ, ਕਹਿੰਦੇ ਨੇ ਮੈਂ ਮਨ ਦੇ ਕੇ ਰੱਬ ਨੂੰ ਮੁੱਲ ਖਰੀਦਿਆ ਹੋਇਆ। ਸੋਨੇ ਦੀਆਂ ਮੋਹਰਾਂ ਦੀਆਂ ਥੈਲੀਆਂ ਜਾਂ ਥਾਲੀਆਂ ਦੇ ਨਾਲ ਰੱਬ ਨਹੀਂ ਖਰੀਦਿਆ ਜਾ ਸਕਦਾ। ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਉਰ ਧਾਰੈ ਜੋ ਅੰਤਰ ਨਾਮ, ਜਿਹਦੇ ਹਿਰਦੇ ਦੇ ਵਿੱਚ ਉਰ ਨਾਮ ਨਿੱਜ ਦਾ ਹੈ, ਅੰਦਰ ਦਾ ਹਿਰਦੇ ਦਾ। ਮਹਾਰਾਜ ਜੀ ਕਹਿੰਦੇ ਉਰ ਧਾਰੈ ਜੋ ਅੰਤਰ ਨਾਮ, ਜਿਹਨੇ ਆਪਣੇ ਅੰਦਰ ਕਰਤੇ ਪੁਰਖ ਦੇ ਨਾਮ ਨੂੰ ਧਾਰਨ ਕਰ ਲਿਆ। ਸਤਿਗੁਰੂ ਜੀ ਕਹਿੰਦੇ ਇਹ ਗੱਲ ਦੀ ਗਰੰਟੀ ਹੈ ਸਰਬ ਮੈਂ ਪੇਖੇ ਭਗਵਾਨ, ਉਹ ਸਾਰਿਆਂ ਵਿੱਚ ਰੱਬ ਵੇਖਣਾ ਸ਼ੁਰੂ ਕਰ ਦਿੰਦਾ ਹੈ। ਉਹ ਸਵਾਨ ਵਿੱਚ ਵੀ ਰੱਬ ਵੇਖਦਾ ਹੈ, ਉਹ ਪਸ਼ੂ ਵਿੱਚ ਵੀ ਰੱਬ ਵੇਖਦਾ ਹੈ, ਉਹ ਪੰਛੀ ਵਿੱਚ ਵੀ ਰੱਬ ਨੂੰ ਮਹਿਸੂਸ ਕਰਦਾ ਹੈ, ਉਹ ਕਿਸੇ ਪਹਾੜ ਦੀ ਕੰਦਰ ਵਿੱਚ ਵੀ ਉਹਦਾ ਅਹਿਸਾਸ ਕਰਦਾ ਹੈ, ਸਾਰੇ ਪਾਸੇ। ਤਾਂਹੀਓ ਤਾਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਲੋਕ ਪੜ੍ਹਦੇ ਹਾਂ ਅਤੇ ਮਹਾਰਾਜ ਜੀ ਨੇ ਕਿਹਾ ਘੱਟ ਘੱਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ। ਮਹਾਰਾਜ ਜੀ ਕਹਿੰਦੇ ਸਾਰੇ ਘੱਟ ਦੇ ਵਿੱਚ ਹਰੇਕ ਹਿਰਦੇ ਦੇ ਵਿੱਚ ਕਰਤਾ ਪੁਰਖ ਵੱਸਦਾ ਹੈ, ਸਰਬ ਮੈਂ ਪੇਖਿਆ ਭਗਵਾਨ। ਭਗਤ ਨਾਮਦੇਵ ਸਾਹਿਬ ਜੀ ਤੋਂ ਪੁੱਛ ਲਓ ਅਤੇ ਭਗਤ ਨਾਮਦੇਵ ਸਾਹਿਬ ਜੀ ਜ਼ਿਕਰ ਕਰਦੇ ਆ ਆਪਣੀ ਪਾਵਨ ਬਾਣੀ ਵਿੱਚ, ਉਹ ਜ਼ਿਕਰ ਕਰਦੇ ਆ ਸਮਝਾਉਂਦੇ ਆ ਕਿ ਇਸ ਜੀਵਨ ਵਿੱਚ ਜਤਰ ਜਾਊਂ, ਕਹਿੰਦੇ ਜਿੱਥੇ ਜਾ ਰਿਹਾ ਹਾਂ ਤਤ ਬੀਠੁਲ ਪਹਿਲਾਂ, ਉੱਥੇ ਬੀਠੁਲ ਹੈ ਰੱਬ ਬੈਠਾ ਹੋਇਆ ਹੈ। ਜਤਰ ਜਾਊਂ ਤਤ ਬੀਠੁਲ ਪਹਿਲਾਂ ਮਹਾ ਆਨੰਦ ਕਰੇ ਸਦ ਕੇਲਾ, ਕਹਿੰਦੇ ਨੇ ਬੜੇ ਆਨੰਦ ਵਿੱਚ ਉਹ ਇਕੱਲਾ ਹੀ ਸਾਰੇ ਸੰਸਾਰ ਵਿੱਚ ਬੈਠਾ ਹੋਇਆ। ਅਤੇ ਇੱਕ ਦਿਨ ਮਾਂ ਨੇ ਪੁੱਛ ਲਿਆ ਸੀ ਭਗਤ ਸਾਹਿਬ ਜੀ ਨੂੰ, ਭਗਤ ਨਾਮਦੇਵ ਸਾਹਿਬ ਜੀ ਨੂੰ, ਕਹਿਣ ਲੱਗੇ ਵੀ ਦੱਸ ਫਿਰ ਕਿਹੜੀ ਉਹ ਥਾਂ ਹੈ ਜਿੱਥੇ ਰੱਬ ਕਿਸੇ ਜਗ੍ਹਾ 'ਤੇ ਕੋਈ ਖਾਸ ਸਥਾਨ 'ਤੇ ਬੈਠਾ, ਮੈਨੂੰ ਵਿਖਾ ਤੇ ਸਹੀ। ਅਤੇ ਭਗਤ ਨਾਮਦੇਵ ਸਾਹਿਬ ਨੇ ਕਿਹਾ ਸੀ ਈਬੈ ਬੀਠੁਲ ਉਬੈ ਬੀਠੁਲ,
ਕਹਿੰਦੇ ਨੇ ਇੱਥੇ ਵੀ ਹੈ ਉੱਥੇ ਵੀ ਹੈ, ਬੈਠਲ ਬਿਨ ਸੰਸਾਰ ਨਹੀਂ, ਮਾਂ ਵਿਖਾਉਣ ਦੀ ਲੋੜ ਹੀ ਕੋਈ ਨਹੀਂ, ਉਹ ਜਰਰੇ ਜਰਰੇ ਵਿੱਚ ਬੈਠਾ ਹੈ। ਇਬੈ ਬੈਠਲ ਉਬੈ ਬੈਠਲ, ਬੈਠਲ ਬਿਨ ਸੰਸਾਰ ਨਹੀਂ, ਥਾਨ ਥਨੰਤਰ ਨਾਮਾ ਪ੍ਰਣਵੈ ਪੂਰ ਰਹੇ ਤੂੰ ਸਰਬਮਹੀ। ਭਗਤ ਨਾਮਦੇਵ ਸਾਹਿਬ ਜੀ ਕਹਿਣ ਲੱਗੇ ਮੈਂ ਸਾਰੇ ਪਾਸੇ ਗੱਲ ਦਾ ਅਹਿਸਾਸ ਕਰਕੇ ਵੇਖ ਲਿਆ ਵੀ ਤੁਹਾਡੇ ਤੋਂ ਬਗੈਰ ਹੈ ਹੀ ਕੋਈ ਨਹੀਂ, ਹਰੇਕ ਥਾਂ ਤੇ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਹਾ ਸਗਲ ਬਨਸਪਤ ਮਹਿ ਬੈ ਸੰਤਰ ਉਰਤਾ ਰਹਿ ਜੋ ਅੰਤਰ ਨਾਮ ਸਰਬ ਮੈਂ ਪੇਖਿਆ ਭਗਵਾਨ। ਸਗਲ ਬਨਸਪਤ ਮਹਿ ਬੈ ਸੰਤਰ, ਸਗਲ ਦੁੱਧ ਮੈਂ ਘੀਆ, ਊਚ ਨੀਚ ਮੈਂ ਜੋਤ ਸਮਾਣੀ, ਘੱਟ ਘੱਟ ਮਾਧੋ ਜੀਆ। ਕਹਿੰਦੇ ਨੇ ਇਸ ਤਰ੍ਹਾਂ ਰੱਬ ਵਸਿਆ ਹੋਇਆ ਨਜ਼ਰ ਆਉਣ ਲੱਗ ਪੈਂਦਾ ਹੈ ਕਿ ਜਿਵੇਂ ਆਮ ਕਰਕੇ ਇੱਕ ਦਰਖਤ ਦੇ ਵਿੱਚ, ਇੱਕ ਰੁੱਖ ਦੇ ਵਿੱਚ, ਬਨਸਪਤੀ ਵਿੱਚ ਅੱਗ ਬੈਠੀ ਹੈ ਪਰ ਦਿਸਦੀ ਨਹੀਂ ਹੈ। ਦੁੱਧ ਦਾ ਭਰਿਆ ਹੋਇਆ ਭਾਂਡਾ ਮੱਖਣ ਅਤੇ ਘਿਓ ਦੇ ਨਾਲ ਭਰਿਆ ਪਿਆ ਹੈ ਪਰ ਦੁੱਧ ਵਿੱਚੋਂ ਮੱਖਣ ਪ੍ਰਤੱਖ ਦਿਸਦਾ ਨਹੀਂ ਹੈ, ਪਰ ਮੱਖਣ ਉਹਦੇ ਤੋਂ ਵੱਖ ਵੀ ਨਹੀਂ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਨਿਰਣਾ ਕਰਕੇ ਸਮਝਾ ਦਿੱਤਾ ਕਿ ਇਹ ਉਰਤਾਰ ਹੈ ਜੋ ਅੰਤਰ ਨਾਮ, ਜਿਹਨੇ ਹਿਰਦੇ ਰੂਪੀ ਘਰ ਵਿੱਚ ਨਾਮ ਧਾਰਨ ਕਰ ਲਿਆ, ਬੰਦਗੀ ਆਰੰਭ ਕਰ ਦਿੱਤੀ, ਸਰਬ ਮੈਂ ਪੇਖੇ ਭਗਵਾਨ, ਸਾਰਿਆਂ ਵਿੱਚ ਅਕਾਲ ਪੁਰਖ ਵੇਖਣਾ ਸ਼ੁਰੂ ਕਰ ਦਿੰਦਾ ਹੈ, ਸਾਰਿਆਂ ਵਿੱਚ ਇੱਕ ਨਿਰੰਕਾਰ ਵੇਖਦਾ ਹੈ। ਅਤੇ ਫਿਰ ਸਤਿਗੁਰੂ ਸਾਹਿਬ ਮਹਾਰਾਜ ਜ਼ਿਕਰ ਕਰਦੇ ਕਿ ਨਿਮਖ ਨਿਮਖ ਠਾਕੁਰ ਨਮਸਕਾਰ ਹੈ। ਫਿਰ ਉਹ ਕੀ ਕਰਦਾ ਹੈ, ਨਿਮਖ ਨਿਮਖ ਹਰੇਕ ਦੇ ਵਿੱਚ ਇੱਕ ਅੱਖ ਦੀ ਝਪਕੀ ਜਿੰਨਾ ਸਮਾਂ ਵੀ ਜਿਹੜਾ ਹੈ ਨਾ ਉਹ ਠਾਕੁਰ ਨੂੰ ਨਮਸਕਾਰ ਕਰਨ ਵਿੱਚ ਬਤੀਤ ਕਰਦਾ। ਨਿਮਖ ਨਿਮਖ ਠਾਕੁਰ ਨਮਸਕਾਰ ਹੈ। ਜਿਹਦੇ ਅੰਦਰ ਇਸ ਗੱਲ ਦਾ ਗਿਆਨ ਹੋ ਜਾਂਦਾ ਫਿਰ ਉਹ ਦਿਨ ਰਾਤ ਆਪਣੀ ਸੁਰਤ ਦੇ ਵਿੱਚ ਕਰਤੇ ਪੁਰਖ ਨੂੰ ਯਾਦ ਰੱਖਦਾ। ਕਿਵੇਂ ਰੱਖਦਾ? ਮਹਾਰਾਜ ਜੀ ਕਹਿੰਦੇ ਜਿਵੇਂ ਊਡੈ ਊਡ ਆਵੈ ਸੈ ਕੋਸਾ ਤਿਸ ਪਾਛੈ ਬਚਰੇ ਸ਼ਰਿਆ, ਤਿੰਨ ਕਵਨ ਖਿਲਾਵੈ ਕਵਨ ਚੁਗਾਵੈ ਮਨ ਮੈਂ ਸਿਮਰਨ ਕਰਿਆ। ਮਹਾਰਾਜ ਜੀ ਕਹਿੰਦੇ ਕੂੰਜ ਕਈ ਦੇਸ਼ ਪਾਰ ਕਰਕੇ ਪ੍ਰਵਾਸ ਕਰਦੀ ਪਰ ਖਾਂਦੀ ਇੱਥੇ ਪਹੁੰਚਦਾ ਬੱਚਿਆਂ ਤੱਕ। ਸੁਰਤ ਦੀ ਤਾਕਤ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਬਸ ਇਸੇ ਤਰੀਕੇ ਨਾਲ ਸਿੱਖ ਕਿਤੇ ਵੀ ਬੈਠਾ ਹੋਵੇ ਉਹਦੀ ਸੁਰਤ ਕਰਤੇ ਪੁਰਖ ਦੀ ਯਾਦ ਵਿੱਚ ਨਿਮਖ ਨਿਮਖ ਠਾਕੁਰ ਨਮਸਕਾਰ ਹੈ। ਉਹ ਨਿਮਖ ਨਿਮਖ ਮਾਤਰ ਸਮਾਂ ਜਿਹੜਾ ਹੈ ਉਹ ਕਰਤੇ ਪੁਰਖ ਦੇ ਅੱਗੇ ਨਮਸਕਾਰ ਕਰਦਾ ਹੈ। ਅਤੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਤਾਂ ਇਹ ਵੀ ਕਹਿੰਦੇ ਨਮਸਕਾਰ ਗੁਰਦੇਵ ਕੋ ਸਤਿਨਾਮ ਜਿਸ ਮੰਤਰ ਸੁਣਾਇਆ, ਭਵਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਹੇ ਸਮਾਇਆ। ਕਿੱਡੀ ਵੱਡੀ ਦਾਤ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ। ਮਹਾਰਾਜ ਜੀ ਕਹਿੰਦੇ ਇਹ ਜੀਵਨ ਦਾ ਆਧਾਰ ਹੈ, ਇਹ ਗੱਲ ਦਾ ਅਹਿਸਾਸ ਕਰਨਾ ਚਾਹੀਦਾ ਕਿ ਨਿਮਖ ਨਿਮਖ ਠਾਕੁਰ ਨਮਸਕਾਰ ਹੈ। ਉਸ ਅਕਾਲ ਪੁਰਖ ਨੂੰ ਨਿਮਖ ਨਿਮਖ ਮਾਤਰ ਸਮਾਂ ਵੀ ਨਮਸਕਾਰ ਕਰਨੀ ਭੁੱਲਣੀ ਨਹੀਂ ਚਾਹੀਦੀ ਹੈ। ਜਿੱਥੇ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਪ੍ਰਥਾਏ ਆਪਾਂ ਪੜ੍ਹਦੇ ਹਾਂ ਬਾਰ ਬਾਰ, ਆਠ ਪਹਿਰ ਸਾ ਲਾਹੇ ਸਿਰਜਣਹਾਰ ਤੂੰ ਜੀਵਾ ਤੇਰੀ ਦਾਤ ਕਿਰਪਾ ਕਰੋ ਮੂੰਹ, ਇੱਕ ਪਾਸੇ ਤੇ ਇਹ ਆਖਿਆ ਕਿ ਅੱਠੇ ਪੈਰ ਉਸ ਨੂੰ ਯਾਦ ਕਰਨਾ, ਅੱਠੇ ਪੈਰ ਉਹਦੀ ਆਰਾਧਨਾ ਕਰਨੀ, ਬੰਦਗੀ ਕਰਨੀ, ਤੇ ਇੱਕ ਪਾਸੇ ਮਹਾਰਾਜ ਜੀ ਨੇ ਇਸ ਗੱਲ ਦਾ ਖਿਆਲ ਸਾਡੇ ਸਨਮੁੱਖ ਰੱਖ ਦਿੱਤਾ, ਇਸ ਗੱਲ ਦਾ ਅਹਿਸਾਸ ਰੱਖਿਆ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਉਠਤ ਬੈਠਤ ਸੋਵਤ ਨਾਮ ਕਹੁ ਨਾਨਕ ਜਨ ਕਹਿ ਸਦਕਾਮ। ਉੱਠਦਿਆਂ ਬਹਿੰਦਿਆਂ ਕਰਤੇ ਪੁਰਖ ਦੇ ਨਾਮ ਦੀ ਅਵਸਥਾ ਨੂੰ ਧਾਰਨ ਕਰ ਲੈਣਾ ਚਾਹੀਦਾ। ਹੱਸਦਿਆਂ ਖੇਲਦਿਆਂ ਪਹਿਨਦਿਆਂ ਖਾ ਬੰਦਿਆਂ ਵਿੱਚੇ ਹੋਵੇ ਮੁਕਤ। ਹੱਸਦਿਆਂ ਵੀ ਉਹਨੂੰ ਯਾਦ ਕੀਤਾ ਜਾਏ, ਖੇਲਦਿਆਂ ਖੇਡਦਿਆਂ ਵੀ, ਹੱਸਦਿਆਂ ਖੇਲਦਿਆਂ ਪਹਿਨਦਿਆਂ। ਕੋਈ ਕੀਮਤੀ ਵਸਤ ਧਾਰਨ ਕਰ ਲਈ, ਕੋਈ ਕੱਪੜਾ ਪਹਿਨ ਲਿਆ ਬੇਸ਼ ਕੀਮਤੀ, ਅਤੇ ਮਹਾਰਾਜ ਕਹਿਣ ਲੱਗੇ ਹੱਸਦਿਆਂ ਖੇਲਦਿਆਂ ਪਹਿਨਦਿਆਂ, ਅਤੇ ਅਖੀਰ ਕੋਈ ਬੇਸ਼ ਕੀਮਤੀ ਚੀਜ਼ ਛੱਕਦਿਆਂ ਮਹਾਰਾਜ ਜੀ ਕਹਿੰਦੇ ਵਿੱਚੇ ਹੋਵੇ ਮੁਕਤ। ਵਿੱਚੇ ਹੀ ਹੱਸਦਿਆਂ ਖੇਲਦਿਆਂ ਪਹਿਨਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਸਤਿਗੁਰੂ ਸਾਹਿਬ ਮਹਾਰਾਜ ਜੀ ਇਹ ਸ਼ਬਦ ਸਾਨੂੰ ਸਮਝਾਉਣ ਦੀ ਬਾਰ ਬਾਰ ਵਿਚਾਰ ਸਾਡੇ ਸਨਮੁੱਖ ਰੱਖ ਰਿਹਾ ਕਿ ਨਿਮਖ ਨਿਮਖ ਠਾਕੁਰ ਨਮਸਕਾਰ ਹੈ, ਉਹਨੂੰ ਨਮਸਕਾਰ ਕਰਨੀ ਚਾਹੀਦੀ ਹੈ ਕਰਤੇ ਪੁਰਖ ਨੂੰ। ਅਤੇ ਇੱਕ ਹੋਰ ਸ਼ਬਦ ਜੇ ਗੁਰੂ ਅਰਜਨ ਦੇਵ ਜੀ ਤੋਂ ਪੁੱਛ ਲਈਏ ਆਪਾਂ
ਅਤੇ ਉਹ ਬੜਾ ਸੋਹਣਾ ਨਿਰਣਾ ਕਰਕੇ ਕਹਿੰਦੇ ਬੰਧਨਾ ਹਰ ਬੰਧਨਾ ਗੁਣ ਗਾਵਹੁ ਗੋਪਾਲ ਰਾਏ ਰਹਾਓ। ਵੱਡਾ ਭਾਗ ਭੇਟੇ ਗੁਰਦੇਵਾ ਕੋਟ ਅਪਰਾਧ ਮਿੱਟੇ ਹਰ ਸੇਵਾ। ਕਹਿੰਦੇ ਜੀਵਨ ਦੇ ਵਿੱਚ ਵੱਡੇ ਭਾਗ ਨੇ ਅਤੇ ਕਰਤੇ ਪੁਰਖ ਨੂੰ ਯਾਦ ਦੇ ਵਿੱਚ ਲਿਆਂਦਾ ਗਿਆ। ਕੋਟ ਅਪਰਾਧ ਕਰੋੜਾਂ ਹੀ ਅਪਰਾਧ ਖਤਮ ਹੋ ਗਏ, ਕੋਟ ਅਪਰਾਧ ਮਿੱਟੇ ਹਰ ਸੇਵਾ ਮਿੱਟ ਗਏ, ਉਹਦੀ ਸੇਵਾ ਦੇ ਵਿੱਚ ਕਰੋੜਾਂ ਅਪਰਾਧ ਜਿਹੜੇ ਸਨ ਉਹ ਖਤਮ ਹੋ ਗਏ। ਸਤਿਗੁਰੂ ਜੀ ਕਹਿੰਦੇ ਕੋਟ ਅਪਰਾਧ ਮਿੱਟੇ ਹਰ ਸੇਵਾ, ਚਰਨ ਕਮਲ ਜਾਕਾ ਮਨ ਰਾਪੈ। ਜਿਹਦਾ ਮਨ ਗੁਰੂ ਦੇ ਚਰਨ ਕਮਲਾਂ ਵਿੱਚ ਜੁੜ ਗਿਆ, ਚਰਨ ਕਮਲ ਜਾਕਾ ਮਨ ਰਾਪੈ, ਸੋਗ ਅਗਨ ਤਿਸ ਜਨ ਨਾ ਵਿਆਪੈ। ਮਹਾਰਾਜ ਜੀ ਕਹਿੰਦੇ ਜਿਹਦਾ ਮਨ ਵਿੱਚ ਰੱਬ ਵੱਸ ਗਿਆ, ਫਿਰ ਸੋਗ, ਸੋਗ ਦਾ ਅਰਥ ਹੁੰਦਾ ਅੰਦਰੇ ਅੰਦਰ ਕੋਈ ਝੋਰਾ ਹੋਣਾ, ਕੋਈ ਦੁੱਖ ਖਾਈ ਜਾਣਾ ਅੰਦਰੇ ਅੰਦਰ। ਇਹ ਗੱਲ ਦਾ ਅਹਿਸਾਸ ਸਤਿਗੁਰੂ ਜੀ ਨੇ ਕਰਾਇਆ ਹੈ। ਸਤਿਗੁਰੂ ਜੀ ਕਹਿੰਦੇ ਕਿ ਜੀਵਨ ਦੇ ਵਿੱਚ ਸਾਧ ਸੰਗ ਜਾਕਾ ਮਨ ਰਾਪੈ, ਸੋਗ ਅਗਨ ਤਿਸ ਜਨ ਨਾ ਵਿਆਪੈ। ਸੋਗ ਅਤੇ ਅਗਨ ਤ੍ਰਿਸ਼ਨਾ, ਸੋਗ ਦੀ ਅਗਨ ਹੀ ਹੈ, ਕੋਈ ਚੀਜ਼ ਦੀ ਪੂਰਤੀ ਨਾ ਹੋਵੇ ਤਾਂ ਬੰਦਾ ਦੁਖੀ ਹੋ ਜਾਂਦਾ ਹੈ ਚਿੰਤਾ ਦੇ ਵਿੱਚ। ਸੋਗ ਅਗਨ ਤਿਸ ਜਨ ਨਾ ਵਿਆਪੈ, ਸਾਗਰ ਤਰਿਆ ਸਾਧੂ ਸੰਗੇ। ਕਹਿੰਦੇ ਗੁਰਮੁਖਾਂ ਦੀ ਸੰਗਤ ਵਿੱਚ ਬੈਠ ਕੇ ਆਹ ਸੰਸਾਰ ਰੂਪੀ ਸਾਗਰ ਤਰ ਲਿਆ ਹੈ। ਨਾਨਕ ਨਾਮ ਜਪੋ ਹਰ ਰੰਗੇ। ਕਹਿੰਦੇ ਨੇ ਉਸ ਨਾਮ ਨੂੰ ਕਰਤੇ ਪੁਰਖ ਦੀ ਰੰਗਤ ਵਿੱਚ ਬੈਠ ਕੇ ਜਪਣਾ ਕਰੋ। ਜਪਣਾ ਕਿਵੇਂ ਹੈ? ਮਹਾਰਾਜ ਜੀ ਕਹਿਣਗੇ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਰਾਜ ਤਖਤ 'ਤੇ ਬੈਠਣ ਵਾਸਤੇ ਧਰੂ ਨੇ ਰਾਜ ਦੀ ਪ੍ਰਾਪਤੀ ਵਾਸਤੇ ਬੰਦਗੀ ਕੀਤੀ ਅਤੇ ਪਰਮੇਸ਼ਰ ਦੀ ਹੋਂਦ ਨੂੰ ਪ੍ਰਤੱਖ ਵੇਖ ਲੈਣ ਵਾਲੇ ਭਗਤ ਪ੍ਰਹਿਲਾਦ ਨੇ ਇੰਨੀ 5 ਸਾਲਾਂ ਵਿੱਚ ਦ੍ਰਿੜਤਾ ਦੀ ਕਮਾਈ ਕੀਤੀ ਕਿ ਜਿਹੜੀ ਦ੍ਰਿੜਤਾ ਨੇ ਅੰਦਰ ਨੂੰ ਟਿਕਾ ਦਿੱਤਾ, ਪਿਤਾ ਦੀ ਤਲਵਾਰ ਦੇ ਸਾਹਮਣੇ ਵੀ ਉਹ ਡਰੇ ਨਹੀਂ ਹਨ। ਇੱਥੇ ਸਤਿਗੁਰੂ ਜੀ ਇਸੇ ਵਾਰ ਵਾਰ ਕਹਿੰਦੇ ਨੇ ਡੰਡੌਤ ਬੰਧਨ ਅਨਿਕਬਾਰ। ਮੈਂ ਨਮਸਕਾਰ ਕਰ ਰਿਹਾ, ਡੰਡੌਤ ਕਰ ਰਿਹਾ। ਡੰਡੌਤ ਦਾ ਅਰਥ ਪਤਾ ਆਪਦੀ? ਡੰਡੌਤ ਡੰਡਵਤ ਕਿਹਨੂੰ ਕਹਿੰਦੇ? ਡੰਡੌਤ ਦਾ ਅਰਥ ਹੈ ਡੰਡੇ ਦੀ ਤਰ੍ਹਾਂ ਬਿਲਕੁਲ ਲੰਮੇ ਪੈ ਜਾਣ, ਇਹਨੂੰ ਡੰਡੌਤ ਕਿਹਾ ਜਾਂਦਾ ਹੈ। ਡੰਡੌਤ ਬੰਧਨ ਅਨਿਕ ਵਾਰ। ਮਹਾਰਾਜ ਜੀ ਮੈਂ ਡੰਡੇ ਦੀ ਨਿਆਈ ਤੁਹਾਡੇ ਅੱਗੇ ਨਾ ਲੰਮੇ ਪੈ ਕੇ ਨਮਸਕਾਰ ਕਰ ਰਿਹਾ। ਡੰਡੌਤ ਬੰਧਨ ਅਨਿਕ ਵਾਰ, ਇੱਕ ਵਾਰ ਨਹੀਂ ਕਈ ਵਾਰ ਕਿਉਂ ਕਰ ਰਿਹਾ ਹਾਂ? ਕਿਉਂਕਿ ਸਰਬ ਕਲਾ ਸਮਰੱਥ, ਤੁਸੀਂ ਸਰਬ ਕਲਾ ਪਰਿਪੂਰਨ ਹੋ। ਬਸ ਇੱਕੋ ਅਰਦਾਸ ਹੈ, ਡੋਲਣ 'ਤੇ ਰਾਖੋ ਪ੍ਰਭੂ ਨਾਨਕ ਦੇ ਕਰ। ਹੱਥ ਬੰਦਗੀ ਕਰਦਿਆਂ ਮਨ ਡੋਲ ਜਾਏ, ਅਭਿਆਸ ਕਰਦਿਆਂ ਮਨ ਡੋਲ ਜਾਏ, ਤੁਹਾਡੇ ਮਾਰਗ 'ਤੇ ਚੱਲਦਿਆਂ ਕਿਸੇ ਪਾਸੇ ਜਿਹੜਾ ਹੈ ਉਹ ਮਨ ਡੋਲੇ ਖਾਣ ਲੱਗਦਾ, ਬਸ ਇੱਕ ਕਿਰਪਾ ਦੇ ਘਰ ਦੇ ਵਿੱਚ ਆਣ ਕੇ ਬਖਸ਼ਿਸ਼ ਕਰ ਦਿਓ। ਇਹ ਦਾਤ ਸਾਨੂੰ ਦੇ ਦਿਓ ਜਿੱਥੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਡੋਲਣ 'ਤੇ ਰਾਖੋ ਪ੍ਰਭੂ ਨਾਨਕ ਦੇ ਕਰ। ਹੱਥ ਹੱਥ ਦੇ ਕੇ ਰੱਖ ਲਓ। ਇੱਥੇ ਫਿਰ ਅੱਗੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਨਿਮਖ ਨਿਮਖ ਠਾਕੁਰ ਨਮਸਕਾਰ। ਮਹਾਰਾਜ ਜੀ ਕਹਿੰਦੇ ਨਿਮਖ ਨਿਮਖ, ਇੱਕ ਨਿਮਖ

ਰੂਪਾ ਨਗਰ ਪੈਂਦਾ। ਭਾਈ ਰੂਪਾ ਨਗਰ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਰੂਪੇ ਦੇ ਨਾਮ 'ਤੇ ਵਸਾਇਆ ਸੀ ਔਰ ਉਹ ਨਗਰ ਭਾਈ ਰੂਪੇ ਦੇ ਨਾਮ ਦੇ ਉੱਪਰ ਵਸਿਆ ਹੋਇਆ। ਭਾਈ ਰੂਪ ਚੰਦ, ਭਾਈ ਸਾਧੂ ਅਤੇ ਭਾਈ ਰੂਪਾ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਗੁਰਸਿੱਖ ਨੇ ਭਾਈ ਰੂਪਾ ਜਿਹੜਾ ਹੈ ਸਤਿਗੁਰੂ ਸਾਹਿਬ ਜੀ ਦੇ ਬਚਨਾਂ ਨਾਲ ਹੋਏ ਸੀ ਅਤੇ ਭਾਈ ਸਾਧੂ ਨੇ ਕਬਰਸਥਾਨਾਂ ਦੀ ਸੇਵਾ ਸਤਿਗੁਰੂ ਜੀ ਦੇ ਕਹਿਣ 'ਤੇ ਛੱਡ ਦਿੱਤੀ ਸੀ। ਉਹ ਵੀ ਸਾਖੀ ਕਿਸੇ ਦਿਨ ਸਮਾਂ ਲੱਗਾ ਉਹ ਵਿਸ਼ਾ ਚੱਲਿਆ ਅਤੇ ਜ਼ਰੂਰ ਆਪ ਜੀ ਦੇ ਸਨਮੁੱਖ ਰੱਖਾਂਗੇ। ਪਰ ਇਹ ਦੋਵੇਂ ਹੀ ਸਤਿਗੁਰੂ ਸਾਹਿਬ ਜੀ ਨੇ ਭਾਈ ਸਾਧੂ ਨੂੰ ਬਚਨ ਕੀਤਾ ਸੀ ਵੀ ਜਿਹੜੀ ਸੰਤਾਨ ਤੇਰੇ ਘਰ ਦੇ ਵਿੱਚ ਹੋਵੇਗੀ ਉਹ ਸਾਡੇ ਬੜੇ ਪਿਆਰ ਵਾਲੀ ਹੋਵੇ। ਹੁਣ ਭਾਈ ਰੂਪਾ ਸਤਿਗੁਰੂ ਸਾਹਿਬ ਜੀ ਦਾ ਬੜਾ ਪ੍ਰੇਮੀ, ਮਹਾਰਾਜ ਜੀ ਨੇ ਨਾਮ ਰੱਖਿਆ ਸੀ ਰੂਪ ਚੰਦ, ਰੂਪ ਬੜਾ ਸੋਹਣਾ ਸੀ। ਇੱਕ ਦਿਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਡਰੌਲੀ ਨਗਰ ਆਏ ਹੋਏ ਸੀ, ਕਿਉਂਕਿ ਡਰੌਲੀ ਨਗਰ ਇੱਕ ਤਾਂ ਸਤਿਗੁਰੂ ਸਾਹਿਬ ਜੀ ਦੇ ਸਾਂਢੂ ਸੀ ਰਹਿੰਦੇ, ਮਾਤਾ ਦਮੋਦਰੀ ਜੀ ਆਪਣੀ ਭੈਣ ਨੂੰ ਮਿਲਣ ਆ ਜਾਂਦੇ ਸੀ। ਇਹ ਨਗਰ ਦੇ ਵਿੱਚ ਬੈਠੇ ਸਨ ਸਤਿਗੁਰੂ, ਅਤੇ ਇੱਧਰ ਭਾਈ ਰੂਪਾ ਅਤੇ ਭਾਈ ਸਾਧੂ ਗਰਮੀ ਦੇ ਦਿਨ ਸੀ ਅਤੇ ਖੇਤਾਂ ਵਿੱਚ ਕੰਮ ਕਰਦੇ ਸੀ। ਅਤੇ ਤੁਹਾਨੂੰ ਉਸ ਵੇਲੇ ਸ਼ਾਇਦ ਪਤਾ ਹੋਵੇ ਕਿ ਜ਼ਿਆਦਾਤਰ ਜਿਹੜਾ ਪਾਣੀ ਘਰਾਂ ਵਿੱਚ ਰੱਖਿਆ ਜਾਂਦਾ ਸੀ ਉਹ ਘੜਿਆਂ ਦੀ ਵਰਤੋਂ ਅਤੇ ਜਾਂ ਆਮ ਕਰਕੇ ਜਿਹੜੇ ਰਾਹੀ ਹੁੰਦੇ ਸੀ ਉਹ ਚਮੜੇ ਦੀ ਮਸ਼ਕ ਦੀ ਵਰਤੋਂ ਕਰਦੇ ਸੀ, ਉਹ ਮੋਢੇ 'ਤੇ ਪਾ ਲਈ ਜਾਂਦੀ ਸੀ। ਉਹ ਚਮੜੇ ਦੀ ਮਸ਼ਕ ਦੇ ਵਿੱਚ ਪਾਣੀ ਜਿਹੜਾ ਸੀ ਉਹ ਕਿਸੇ ਉੱਚੀ ਜਗ੍ਹਾ 'ਤੇ ਟੰਗ ਲਿਆ ਜਾਂਦਾ ਸੀ ਅਤੇ ਹਵਾ ਆਉਣ ਕਰਕੇ ਉਹ ਪਾਣੀ, ਕਿਉਂਕਿ ਜਿਹੜਾ ਚਮੜਾ ਹੈ ਔਰ ਉਹਦੇ ਵਿੱਚ ਬਿਲਕੁਲ ਜਿਹੜੇ ਨੇ ਉਹ ਛੋਟੇ ਛੋਟੇ ਰੋਮ ਮਹਿਸੂਸ ਕੀਤੇ ਜਾਂਦੇ ਜਿਨ੍ਹਾਂ ਰਾਹੀਂ ਹਵਾ ਜਿਹੜੀ ਹੈ ਔਰ ਬੜੀ ਬਰੀਕੀ ਨਾਲ ਅੰਦਰ ਪ੍ਰਵੇਸ਼ ਕਰਦੀ। ਹੁਣ ਇੱਥੇ ਜਿਹੜਾ ਸੀ ਉਹ ਭਾਈ ਰੂਪੇ ਨੇ, ਭਾਈ ਸਾਧੂ ਨੇ ਘਰੋਂ ਜਿਹੜੀ ਸੀ ਉਹ ਮਸ਼ਕ ਭਰ ਕੇ ਲਿਆਂਦੀ ਅਤੇ ਉੱਚੀ ਜਗ੍ਹਾ 'ਤੇ ਟੰਗ ਦਿੱਤੀ। ਸਾਰੀ ਦੁਪਹਿਰ ਉਹਨਾਂ ਨੇ ਖੇਤਾਂ ਵਿੱਚ ਕੰਮ ਕੀਤਾ ਅਤੇ ਸਾਰੀ ਦੁਪਹਿਰ ਖੇਤ ਵਿੱਚ ਕੰਮ ਕਰਦਿਆਂ ਕਰਦਿਆਂ ਪਿਆਸ ਲੱਗ ਗਈ ਅਤੇ ਪਿਆਸ ਲੱਗਣ ਤੋਂ ਬਾਅਦ ਉਹਨੂੰ ਸਿੱਖ ਕੀ ਕਰਦਾ ਹੈ ਕਿ ਸਿੱਖ ਦੇ ਕੋਲ ਕੋਈ ਕੀਮਤੀ ਤੋਂ ਕੀਮਤੀ ਵਸਤ ਆ ਜਾਏ ਅਤੇ ਉਹ ਕਹਿੰਦਾ ਵੀ ਇਹ ਗੁਰੂ ਦੀ ਹੋਣੀ ਚਾਹੀਦੀ ਸੀ। ਹੁਣ ਭਾਈ ਰੂਪ ਚੰਦ ਜਿਹੜੇ ਸੀ ਜਦੋਂ ਪਿਤਾ ਨੂੰ ਕਿਹਾ ਵੀ ਤੁਸੀਂ ਜਲ ਛਕੋਗੇ, ਉਹਨਾਂ ਕਿਹਾ ਵੀ ਪਿਆਸ ਤਾਂ ਬਹੁਤ ਲੱਗੀ ਹੈ ਅਤੇ ਆਪਾਂ ਜਲ ਛਕ ਲਈ। ਅਤੇ ਜਦੋਂ ਹੁਣ ਜਲ ਵਾਲੀ ਮਸ਼ਕ ਨੂੰ ਹੱਥ ਹੀ ਪਾਇਆ ਤਾਂ ਉਹ ਠਰੀ ਹੋਈ ਸੀ ਬਿਲਕੁਲ ਪਾਣੀ ਨਾਲ, ਪਾਣੀ ਇੰਨਾ ਠੰਡਾ ਹੋ ਚੁੱਕਾ ਸੀ। ਅਤੇ ਭਾਈ ਰੂਪ ਚੰਦ ਕਹਿੰਦਾ ਵੀ ਆਪਾਂ ਤਾਂ ਆਮ ਬੰਦੇ ਹਾਂ, ਸਾਡਾ ਤਾਂ ਦੂਜੇ ਪਾਣੀ ਨਾਲ ਵੀ ਸਰਦਾ ਹੈਗਾ, ਗੁਰੂ ਵੱਡੀ ਪਦਵੀ ਅਤੇ ਗੁਰੂ ਵਾਸਤੇ ਪਾਣੀ ਚੰਗਾ ਹੈ, ਵੀ ਅਸੀਂ ਏਡਾ ਠੰਡਾ ਪਾਣੀ ਪੀ ਕੇ ਕਿੱਥੇ ਜਾਣਾ, ਵੀ ਸੇਵਾ ਹੋਵੇ ਜੇ ਸਾਡੇ ਕੋਲ ਅੱਜ ਪਾਣੀ ਚੰਗਾ, ਵੇਖੋ ਪਾਣੀ ਵੀ ਗੁਰੂ ਪ੍ਰਵਾਨ ਕਰ ਲੈਂਦਾ, ਭਾਵਨਾ ਹੋਣੀ ਚਾਹੀਦੀ। ਉਹਨਾਂ ਕਿਹਾ ਵੀ ਜੇ ਪਾਣੀ ਸਤਿਗੁਰੂ ਆਣ ਕੇ ਛਕ ਲੈਣ ਤਾਂ ਫਿਰ ਅਸੀਂ ਛਕਾਂਗੇ। ਉੱਥੇ ਭਾਈ ਰੂਪ ਚੰਦ ਨੇ ਅਰਦਾਸ ਕਰ ਦਿੱਤੀ ਵੀ ਸੱਚੇ ਪਾਤਸ਼ਾਹ ਦੀ ਕਿਰਪਾ ਕਰੋ, ਹਾਜ਼ਰ ਹੋਵੋ, ਵੀ ਜਲ ਬੜਾ ਠੰਡਾ ਹੈ, ਛਕਣ ਨੂੰ ਸਾਡਾ ਵੀ ਮਨ ਹੈ ਪਰ ਛਕਾਂਗੇ ਤਾਂ ਜੇ ਤੁਸੀਂ ਪਹਿਲਾਂ ਛਕੋਗੇ। ਹੁਣ ਇਹ ਪ੍ਰੇਮਾ ਭਗਤੀ ਭਾਵਨਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕੀ ਕਿਰਪਾ ਕੀਤੀ, ਖੇਡ ਇਹੋ ਜਿਹੀ ਵਰਤਾਈ, ਇਹਨਾਂ ਦੇ ਅੰਦਰ ਪਰਪੱਕਤਾ ਇੰਨੀ ਆਈ, ਇਹਨਾਂ ਨੇ ਮਸ਼ਕ ਟੰਗੀ ਰਹਿਣ ਦਿੱਤੀ ਅਤੇ ਉਡੀਕਦੇ ਰਹੇ ਸਤਿਗੁਰੂ ਜੀ ਨੂੰ ਬੇਨਤੀਆਂ ਕਰਦੇ ਰਹੇ। ਅਖੀਰ ਕਹਿੰਦੇ ਪਿਆਸ ਦੇ ਨਾਲ ਨਿਟਾਲ ਹੋ ਕੇ ਜ਼ਮੀਨ 'ਤੇ ਡਿੱਗ ਪਏ, ਆਪ ਨਹੀਂ ਛਕਿਆ ਵੀ ਗੁਰੂ ਸਾਹਿਬ ਤੁਸੀਂ ਆਓ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਉਸ ਵੇਲੇ ਬੇਨਤੀ ਹੋਈ, ਮਹਾਰਾਜ ਜੀ ਨੇ ਕਿਹਾ ਨਿਮਖ ਨਿਮਖ ਠਾਕੁਰ ਨਮਸਕਾਰ ਹੈ। ਫਿਰ ਜਦੋਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਉਹ ਬੇਨਤੀ ਹੋਈ, ਸਤਿਗੁਰੂ ਜੀ ਡਰੌਲੀ ਤੋਂ ਚੱਲੇ, ਬੜੀ ਤੇਜ਼ੀ ਦੇ ਨਾਲ ਘੋੜਾ ਦੌੜਾਉਂਦਿਆਂ ਹੋਇਆਂ, ਆਪ ਸਤਿਗੁਰੂ ਜੀ ਇਕੱਲੇ, ਕਿਸੇ ਸਿੱਖ ਨੂੰ ਨਾਲ ਨਹੀਂ ਲਿਆ, ਇਕੱਲੇ ਹੀ ਜਿਹੜਾ ਸੀ ਉਹ ਭਾਈ ਰੂਪੇ ਨਗਰ ਦੇ ਵਿੱਚ ਖੇਤਾਂ ਦੇ ਵਿੱਚ ਜਾ ਘੋੜਾ ਖਿਲਾਰਿਆ ਅਤੇ ਅੱਧੀ ਕੁ ਹੋਸ਼ ਅਤੇ ਅੱਧੀ ਕੁ ਬੇਹੋਸ਼ੀ ਦੀ ਹਾਲਤ ਵਿੱਚ ਨੇ ਭਾਈ ਰੂਪੇ ਹੋਣੀ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਬੜੀ ਤੇਜ਼ੀ ਨਾਲ ਜਾ ਕੇ, ਘੋੜੇ ਦੇ ਉੱਪਰ ਸਵਾਰ ਸਨ, ਤੇਜ਼ੀ ਨਾਲ ਜਾ ਕੇ ਉੱਥੇ ਖੇਤ ਵਿੱਚ ਪਹੁੰਚ ਕੀਤੀ ਅਤੇ ਆਪ ਮਸ਼ਕ ਉਤਾਰ ਲਈ। ਜਿਹੜੀ ਮਸ਼ਕ ਜਲ ਵਾਲੀ ਸੀ, ਮਹਾਰਾਜ ਜੀ ਨੇ ਲਾਗੇ ਵੇਖਿਆ ਬਰਤਨ 'ਤੇ ਪਾਣੀ ਦਾ ਭਰ ਕੇ, ਉਹ ਜਦੋਂ ਭਾਈ ਰੂਪੇ ਅਤੇ ਭਾਈ ਸਾਧੂ ਨੂੰ ਪਿਆਉਣ ਲੱਗੇ ਅਤੇ ਭਾਈ ਰੂਪੇ ਅਤੇ ਭਾਈ ਸਾਧੂ ਨੇ ਦੋਨਾਂ ਜਾਣਿਆਂ ਨੇ ਬੇਨਤੀ ਕਰਕੇ ਕਿਹਾ ਪਹਿਲਾਂ ਸਤਿਗੁਰੂ ਜੀ ਆਪ ਤੁਸੀਂ ਛਕੋਗੇ ਫਿਰ ਅਸੀਂ ਛਕਾਂਗੇ।

ਕਿਉਂਕਿ ਸਾਡੀ ਯੋਗਤਾ ਘੱਟ ਹੈ, ਤੁਹਾਡੀ ਯੋਗਤਾ ਵੱਡੀ ਹੈ, ਤੁਸੀਂ ਜਲ ਛਕੋ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਪੈਂਡਾ ਤੈਅ ਕਰਕੇ ਆ ਕੇ ਉਸ ਸਿੱਖ ਦੀ ਬੇਨਤੀ ਨੂੰ ਪ੍ਰਵਾਨ ਕੀਤਾ। ਉੱਥੇ ਫਿਰ ਕਹਿੰਦੇ ਆ ਵੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਲ ਛਕਿਆ ਅਤੇ ਜਲ ਛਕ ਕੇ ਦੋਨਾਂ ਨੂੰ ਸੀਨੇ ਨਾਲ ਲਾਇਆ ਅਤੇ ਦੋਨਾਂ ਨੂੰ ਜਲ ਛਕਾ ਕੇ ਕਿਹਾ ਸੀ ਕਿ ਧੰਨ ਸਿੱਖੀ। ਸਿੱਖ ਦਾ ਪ੍ਰੇਮ ਕਿੰਨਾ ਕੁ ਹੈ ਗੁਰੂ ਨਾਲ। ਆਪਾਂ ਕੀਮਤੀ ਚੀਜ਼ ਵੇਖੀ, ਆਪਾਂ ਕਹਿੰਦੇ ਚੁੱਕ ਕੇ ਲੈ ਜਾਈਏ ਗੁਰੂ ਘਰੋਂ। ਕਿਸੇ ਵੇਲੇ ਬੰਦਾ ਬੇਈਮਾਨ ਹੋ ਜਾਏ, ਭਾਵੇਂ ਉਹ ਅਸੀਂ ਹੋਈਏ ਕਿਸੇ ਰੂਪ ਦੇ ਵਿੱਚ ਵੀ, ਸਾਡਾ ਮਨ ਕਿਸੇ ਵੇਲੇ ਆ ਜਾਏ, ਆਪਾਂ ਕਹਿੰਦੇ ਵੀ ਆਹ ਜਿਹੜੀ ਕੀਮਤੀ ਚੀਜ਼ ਹੈ ਨਾ, ਗੁਰੂ ਘਰ ਵੇਖ ਕੇ ਕਹਿੰਦੇ ਸਾਡੇ ਘਰ ਵੀ ਹੋਣੀ ਚਾਹੀਦੀ। ਪਰ ਕੋਈ ਇਹੋ ਜਿਹਾ ਬੰਦਾ ਜਿਹੜਾ ਬਾਜ਼ਾਰ ਵਿੱਚ ਪਈ ਹੋਈ ਚੀਜ਼ ਵੇਖ ਕੇ ਕਹਿੰਦਾ ਵੀ ਗੁਰੂ ਘਰ ਇੱਦਾਂ ਦੀ ਹੋਵੇ, ਆਹ ਗੁਰੂ ਘਰ ਚਾਹੀਦੀ, ਆਹ ਗੁਰਦੁਆਰਾ ਸਾਹਿਬ ਚੀਜ਼ ਦੀ ਲੋੜ ਹੈ, ਅਤੇ ਕਿਸੇ ਵੇਲੇ ਬੇਈਮਾਨ ਬੰਦਾ ਜਿਹੜਾ ਹੈ ਔਰ ਇਸ ਗੱਲ ਦਾ ਨਿਰਣਾ ਕਰ ਲੈਂਦਾ ਵੀ ਜੇ ਉੱਥੇ ਪਈ ਤਾਂ ਮੇਰੇ ਘਰ ਕਿਉਂ ਨਹੀਂ। ਪਰ ਭਾਈ ਰੂਪਾ ਧੰਨ ਸਿੱਖੀ ਸੀ ਜਿਹੜੀ ਉਹ ਕਮਾਈ ਕਰ ਗਏ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਲ ਛਕਿਆ, ਧੰਨ ਸਿੱਖੀ ਕਹਿ ਕੇ ਪੁਕਾਰਿਆ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਜੀ ਅੱਜ ਜਾਨ ਚਲੀ ਜਾਂਦੀ, ਫਿਰ ਕਹਿਣ ਲੱਗੇ ਮਹਾਰਾਜ ਤੁਹਾਡੀ ਯਾਦ ਵਿੱਚ ਚਲੀ ਜਾਂਦੀ ਅਤੇ ਇਹ ਤੋਂ ਵੱਡੀ ਖੇਡ ਕੀ ਸੀ, ਜਾਨ ਚਲੀ ਜਾਂਦੀ। ਸਤਿਗੁਰੂ ਨੇ ਫਿਰ ਆਪਣੀ ਓਕ ਜਿਹੜੀ ਸੀ ਨਾ ਉਸ ਵੇਲੇ ਉਹਦੇ ਵਿੱਚ ਜਲ ਪਾਇਆ ਅਤੇ ਦੋਨਾਂ ਦੇ ਮੁੱਖ ਵਿੱਚ ਪਾਇਆ, ਆਪ ਜਲ ਛਕਾਇਆ। ਅਤੇ ਸਤਿਗੁਰੂ ਸਾਹਿਬ ਜੀ ਨੇ ਉਸ ਵੇਲੇ ਇੱਕ ਚੋਲਾ ਇੱਕ ਖੰਡਾ ਸਤਿਗੁਰੂ ਸਾਹਿਬ ਨੇ ਭਾਈ ਰੂਪੇ ਨੂੰ ਆਪ ਬਖਸ਼ਿਸ਼ ਕੀਤਾ। ਆਪ ਸਤਿਗੁਰੂ ਸਾਹਿਬ ਜੀ ਨੇ ਭਾਈ ਰੂਪੇ ਨੂੰ ਦਾਤਾਂ ਬਖਸ਼ਿਸ਼ ਕੀਤੀਆਂ। ਅਤੇ ਮਹਾਰਾਜ ਨੇ ਜਦੋਂ ਇੱਕ ਕੀਮਤੀ ਸ਼ਸਤਰ ਭੇਟਾ ਕੀਤਾ ਨਾ ਭਾਈ ਰੂਪੇ ਨੂੰ, ਦੂਸਰੇ ਪਾਸੇ ਪਾ ਲਿਆ। ਮਹਾਰਾਜ ਜੀ ਕਹਿੰਦੇ ਸੂਰਮੇ ਇੱਦਾਂ ਥੋੜ੍ਹੀ ਸ਼ਸਤਰ ਪਾਉਂਦੇ ਹੁੰਦੇ। ਕਹਿਣ ਲੱਗੇ ਮਹਾਰਾਜ ਮੈਂ ਕਿਹਦੇ ਅੱਗੇ ਸੂਰਮਤਾਈ ਵਿਖਾਉਣੀ, ਜੇ ਤਾਂ ਮੈਨੂੰ ਕੋਈ ਮਾਰਨ ਵਾਸਤੇ ਵੀ ਆ ਗਿਆ ਤਾਂ ਮੈਂ ਤਾਂ ਸ਼ਸਤਰ ਫੜਾ ਦੇਣਾ, ਮੈਂ ਨਹੀਂ ਕਿਸੇ 'ਤੇ ਵਾਰ ਕਰ ਸਕਦਾ। ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਸੀ ਜੇ ਤਲਵਾਰ ਨਹੀਂ ਤੁਹਾਡੀ ਜ਼ੁਬਾਨ ਦੀ ਤਾਕਤ ਇੰਨੀ ਹੋਵੇਗੀ, ਜੋ ਰਸਨਾ ਤੋਂ ਬੋਲੋਗੇ ਉਹ ਟੱਲ ਸੱਚ ਹੋਵੇਗਾ, ਉਹਨੂੰ ਦੁਨੀਆ ਦੀ ਬੇਸ਼ੁਮਾਰ ਕੋਈ ਕੀਮਤੀ ਢਾਲ ਵੀ ਨਹੀਂ ਰੋਕ ਸਕੇ। ਜਿਹੜਾ ਬਚਨ ਤੁਹਾਡੇ ਮੁੱਖ ਵਿੱਚੋਂ ਨਿਕਲੇਗਾ ਉਹ ਜੁਗੋ ਜੁਗ ਅਟੱਲ ਹੋਵੇਗਾ। ਅਤੇ ਸਤਿਗੁਰੂ ਸਾਹਿਬ ਜੀ ਨੇ ਤਾਂ ਵਾਕਈ ਕਿਹਾ ਕਿ ਜਿਹਨੇ ਹਿਰਦੇ ਵਿੱਚ ਨਾਮ ਧਾਰਨ ਕਰ ਲਿਆ, ਸਤਿਗੁਰੂ ਜੀ ਮਹਾਰਾਜ ਕਹਿਣ ਲੱਗੇ ਕਿ ਉਹ ਹਰੇਕ ਥਾਂ 'ਤੇ ਵੇਖਦਾ ਅਤੇ ਨਾਲ ਹੀ ਨਿਮਕ ਨਿਮਕ ਠਾਕੁਰ ਨਮਸਕਾਰ ਹੈ, ਉਹ ਵਾਰ ਵਾਰ ਨਿਮਕ ਨਿਮਕ ਸਮੇਂ ਵੀ ਉਹ ਨਮਸਕਾਰ ਕਰਦਾ ਹੈ। ਨਾਨਕ ਉਹ ਅਪਰ ਸਗਲ ਨਿਸਤਾਰ ਹੈ, ਜਿਹਦੀ ਇਹ ਬੰਦਗੀ ਦੀ ਪ੍ਰਾਪਤੀ ਹੋ ਜਾਂਦੀ ਹੈ ਨਾ, ਫਿਰ ਉਹ ਅਪਰਸ ਹੋ ਜਾਂਦਾ ਹੈ। ਅਪਰਸ ਸਮਝਦੇ ਹੋ ਆਪ? ਇੱਕ ਤਾਂ ਹੁੰਦਾ ਪਰਸ ਲੈਣਾ, ਮੰਨ ਲਓ ਕੋਈ ਚੀਜ਼ ਹੈ ਉਹਨੂੰ ਅਸੀਂ ਹੱਥ ਲਾ ਦਿੱਤਾ, ਉਹਨੂੰ ਗ੍ਰਹਿਣ ਕਰ ਲਿਆ, ਆਪਾਂ ਕਿਹਨੂੰ ਪਰਸ ਲਿਆ ਹੈ। ਅਤੇ ਜੇ ਉਹਦੇ ਤੋਂ ਨਿਰਲੇਪ ਹੋਈਏ, ਇਹਨੂੰ ਹੱਥ ਨਹੀਂ ਲਾਉਣਾ, ਅਸੀਂ ਕਹਿੰਦੇ ਇਹ ਅਪਰਸ ਹੈ। ਮਹਾਰਾਜ ਜੀ ਕਹਿੰਦੇ ਜਿਹੜਾ ਸਾਧੂ ਪੁਰਖ ਹੈ ਨਾ ਉਹ ਇੰਨਾ ਕੁ ਜ਼ਿਆਦਾ ਅਪਰਸ ਹੈ, ਨਾ ਵਿਕਾਰ, ਨਾ ਵਾਸ਼ਨਾ, ਨਾ ਲਾਲਚ, ਨਾ ਪਦਾਰਥ, ਅਤੇ ਨਾ ਦੁਨੀਆ ਦੀ ਬੇਸ਼ਕੀਮਤੀ ਚੀਜ਼ ਨੂੰ ਉਹ ਪਰਸਦਾ ਹੀ ਨਹੀਂ ਹੈ, ਉਹ ਅਪਰਸ ਹੋ ਜਾਂਦਾ ਹੈ। ਨਾ ਦੁਨੀਆ ਦੇ ਰਸਾਂ ਨੂੰ ਪਰਸਦਾ ਹੈ, ਉਹ ਰਸਾਂ ਤੋਂ ਵੀ ਮੁਕਤ ਹੋ ਜਾਂਦਾ ਹੈ। ਫਿਰ ਤਾਂਹੀਓ ਭਗਤ ਕਬੀਰ ਸਾਹਿਬ ਜੀ ਵੀ ਕਹਿ ਦਿੰਦੇ ਵੀ ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ। ਇਹ ਅਵਸਥਾ ਜਿਹੜੀ ਹੈ ਇਹ ਨਿਰਣਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਹ ਜੀਵਨ ਦਾ ਸਭ ਤੋਂ ਵੱਡਾ ਉਪਦੇਸ਼ ਦੇ ਕੇ ਕਹਿੰਦੇ ਆ ਕਿ ਉਹ ਅਪਰਸ ਹੋ ਜਾਂਦਾ ਹੈ, ਉਹ ਕਿਸੇ ਵੀ ਮਾੜੀ ਚੀਜ਼ ਨੂੰ ਪਰਸਦਾ ਹੀ ਨਹੀਂ ਹੈ, ਭਾਵ ਉਹ ਨਿਰਲੇਪ ਹੋ ਜਾਂਦਾ। ਅਪਰਸ ਦਾ ਅਰਥ ਆਪਾਂ ਨਿਰਲੇਪ ਵੀ ਕਰ ਸਕਦੇ ਹਾਂ, ਕਿ ਉਹ ਰਹਿੰਦਾ ਤਾਂ ਸੰਸਾਰ ਵਿੱਚ ਹੀ ਹੈ ਪਰ ਸੰਸਾਰ ਤੋਂ ਨਿਰਲੇਪ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮਹਿ ਕਮਲ ਅਲੇਪ। ਕਹਿੰਦੇ ਜਿਵੇਂ ਪਾਣੀ ਵਿੱਚ ਕਮਲ ਦਾ ਫੁੱਲ ਚਿੱਕੜ ਦੇ ਵਿੱਚ ਵੀ ਚਿੱਕੜ ਤੋਂ ਉੱਪਰ ਉੱਠਿਆ ਰਹਿੰਦਾ ਹੈ, ਪਾਣੀ ਵਿੱਚ ਰਹਿ ਕੇ ਵੀ ਪਾਣੀ ਤੋਂ ਨਿਰਲੇਪ ਹੈ, ਮਹਾਰਾਜ ਜੀ ਕਹਿੰਦੇ ਸਾਧੂ ਇਸੇ ਤਰ੍ਹਾਂ ਸੰਸਾਰ ਦੇ ਵਿੱਚ ਰਹਿ ਕੇ ਸੰਸਾਰ ਦੀਆਂ ਵਾਸ਼ਨਾਵਾਂ ਤ੍ਰਿਸ਼ਨਾਵਾਂ ਵਾਸ਼ਨਾਵਾਂ ਦੇ ਜਲ ਤੋਂ, ਤ੍ਰਿਸ਼ਨਾਵਾਂ ਦੀਆਂ ਲਹਿਰਾਂ ਤੋਂ ਅਤੇ ਕੁਕਰਮਾਂ ਰੂਪੀ ਚਿੱਕੜ ਤੋਂ ਨਿਰਲੇਪ ਰਹਿੰਦਾ ਹੈ, ਉੱਪਰ ਉੱਠਿਆ ਰਹਿੰਦਾ ਹੈ। ਜੀਵਨ ਉਹਦਾ ਸੰਸਾਰਿਕ ਲੋਕਾਂ ਵਾਲਾ ਹੀ ਹੈ ਬਾਹਰੋਂ, ਪਰ ਮਹਾਰਾਜ ਜੀ ਕਹਿੰਦੇ ਅੰਦਰ ਉਹਨਾਂ ਦੇ ਅੰਦਰ ਬੜੀ ਬੰਦਗੀ ਹੈ। ਜਿੰਨ ਪੱਟ ਅੰਦਰ ਬਾਹਰ ਗੁਦੜ ਤੇ ਭਲੇ ਸੰਸਾਰ, ਤਿੰਨ ਨੇਹੋ ਲੱਗਾ ਰੱਬ ਸੇਤੀ
ਦੇਖਣੇ ਵਿਚਾਰ। ਮਹਾਰਾਜ ਜੀ ਕਹਿੰਦੇ ਹੋ ਬਾਹਰੋਂ ਤਾਂ ਸ਼ਾਇਦ ਬਹੁਤ ਸਾਦੇ ਹੋਣ, ਪਰ ਉਹਨਾਂ ਦਾ ਅੰਦਰ ਚਿੱਟੇ ਰੇਸ਼ਮ ਦੇ ਕੱਪੜੇ ਦੀ ਤਰ੍ਹਾਂ ਹੀ ਬਹੁਤ ਬੇਸ਼ਕੀਮਤੀ। ਇਸ ਕਰਕੇ ਉਹਨਾਂ ਦਾ ਅੰਦਰ ਜਿਹੜਾ ਹੈ ਉਹ ਨਿਰਮਲਤਾਈ ਨਾਲ ਭਰਿਆ ਹੋਇਆ, ਕਿਉਂਕਿ ਮਨ ਸਾਚਾ ਮੁੱਖ ਸਾਚਾ ਸੋਏ ਅਵਰ ਨਾ ਪੇਖੈ ਇੱਕ ਇਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਇਹ ਸਤਿਗੁਰੂ ਸਾਹਿਬ ਜੀ ਦੀ ਬਖਸ਼ਿਸ਼ ਭਰੀ ਅਵਸਥਾ ਹੈ, ਜਿਹਦੇ ਵਿੱਚ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਕਿਰਪਾ ਬਖਸ਼ਿਸ਼ ਕੀਤੀ। ਅੱਜ ਦਾ ਇਹ ਪਾਵਨ ਸਲੋਕ ਜਿਸ ਦੀ ਵਿਚਾਰ ਆਪਾਂ ਆਪ ਜੀ ਦੇ ਸਨਮੁੱਖ ਰੱਖੀ ਹੈ, ਪਾਤਸ਼ਾਹ ਜੀ ਦੇ ਪਾਵਨ ਗੁਰ ਸ਼ਬਦ ਦੀ ਵਿਚਾਰ ਆਪ ਸਮੂਹ ਸੰਗਤਾਂ ਦੇ ਸਨਮੁੱਖ ਰੱਖਦਿਆਂ ਤੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਿਸ਼ ਕਰਨੀ ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ ਆਓ। ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਪ੍ਰਚਾਰਾ ਸਰਵਣ ਕਰਾਰ ਸੰਬੋਧੀ ਸਤਿਕਾਰਯੋਗ ਗੁਰੂ ਘਰ ਦੇ ਹੱਡ ਗ੍ਰੰਥੀ ਸਾਹਿਬਾਨ ਸਤਿਕਾਰਯੋਗ ਗਿਆਨੀ ਰਵਿੰਦਰਪਾਲ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਉਹ ਆਪ ਸੰਗਤਾਂ ਨੂੰ 7:20 ਤੱਕ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ ਜੀ। ਸਮੂਹ ਸੰਗਤਾਂ ਨੇ ਇਸੇ ਤਰ੍ਹਾਂ ਸਤਿਗੁਰਾਂ ਦੇ ਪਾਵਨ ਦਰਬਾਰਾਂ ਵਿੱਚ ਸੱਜੇ ਰਹਿਣ ਦੀ ਕਿਰਪਾਲਤਾ ਕਰਨੀ। ਕੱਲ੍ਹ ਸ਼ਾਮ ਤੋਂ ਲੈ ਕੇ ਐਤਵਾਰ ਤੱਕ, ਬੁੱਧਵਾਰ ਤੋਂ ਲੈ ਕੇ ਐਤਵਾਰ ਤੱਕ ਇਸੇ ਟਾਈਮ 'ਤੇ ਸਤਿਕਾਰਯੋਗ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਭਕਨਾ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਪੰਥ ਦੇ ਮਹਾਨ ਵਿਦਵਾਨ, ਉਹ ਆਪ ਸੰਗਤਾਂ ਨੂੰ ਕੱਲ੍ਹ ਤੋਂ ਲੈ ਕੇ 7:20 ਤੋਂ ਲੈ ਕੇ 8 ਤੱਕ ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਕਥਾ ਪ੍ਰਚਾਰਾ ਸਰਵਣ ਕਰਾਇਆ ਕਰਨਗੇ ਜੀ। ਸਾਰੀਆਂ ਸੰਗਤਾਂ ਨੇ ਇਸੇ ਤਰ੍ਹਾਂ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪੁੱਤਰ ਹਜ਼ੂਰੀ ਵੀ ਜੁੜ ਬੈਠੇ ਗੁਰੂ ਸਾਹਿਬ ਸੰਗਤ ਜੀ ਆਪ ਜੀ ਸੰਧਿਆ ਸਮੇਂ ਦੇ ਜ਼ਮਾਨੇ ਵਿੱਚ ਬੜੇ ਹੀ ਪਿਆਰ ਨਾਲ ਬੈਠ ਕੇ ਆਪ ਜੀ ਹਾਜ਼ਰੀਆਂ ਭਰੀਆਂ ਜਿੰਨਾ ਸਮਾਂ ਕੀਰਤਨ ਦੇ ਸਮੇਂ ਦੀ ਸਮਾਪਤੀ ਹੈ ਜੀ ਬਾਣੀ ਪੜ੍ਹਦੇ ਹਾਂ ਕੀਰਤਨ ਕਰਦੇ ਹਾਂ ਜਾਣੇ ਅਣਜਾਣੇ ਬੇਅੰਤ ਪ੍ਰਕਾਰ ਦੇ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਗੁਰੂ ਕੀ ਸੰਗਤ ਬਖਸ਼ਣਹਾਰ ਹੈ, ਸਤਿਗੁਰ ਕਿਰਪਾ ਕਰਨ ਅੱਗੇ ਤੋਂ ਸਮਾਤ ਬਖਸ਼ਿਸ਼ ਕਰਨ, ਸੁਚੱਜੇ ਢੰਗ ਦੇ ਨਾਲ ਆਪਦੀ ਕੀਰਤਨ ਦੁਆਰਾ ਸੇਵਾ ਕਰ ਸਕੀਏ ਜੀ। ਆਓ ਰਲ ਕੇ ਆਪਾਂ ਆਨੰਦ ਸਾਹਿਬ ਦੇ ਬਾਣੀ ਜਾਪ ਕਰੀਏ। ਜਿੰਨੀ ਵੀ ਸੰਗਤ ਹੈ ਸਾਰੀ ਸੰਗਤ ਆਪਣੀ ਹਾਜ਼ਰੀ ਲਵਾਇਓ ਜੀ, ਕੋਈ ਵੀ ਰਸਨਾ ਵਾਂਝੀ ਨਾ ਰਹੇ ਜੀ।

0: ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪੈਰ ਦਾਸ, ਜੀਉ ਪਿੰਡ ਸਭ ਤੇਰੀ ਰਾਸ। ਤੂੰ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ। ਕੋਈ ਨ ਜਾਣੇ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ। ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰ। ਤੁਮਰੀ ਗਤ ਮਿਤ ਤੁਮਹੀ ਜਾਣੇ, ਨਾਨਕ ਦਾਸ ਸਦਾ ਕੁਰਬਾਨੀ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਵੀ ਸਹਾਏ। ਅਰਜੁਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੌਨੀ ਦੇ ਆਵੈ ਧਾਈ, ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇ ਕੇ ਨਿਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲੈਂਗੇ, ਖੁਆਰ ਹੋਏ ਸਭ ਮਿਲੈਂਗੇ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ, ਹੱਥ ਦੇ ਰੱਖੇ ਆਪਣੇ ਕੋ, ਸਾਸ ਸਾਸ ਪ੍ਰਤਪਾਲੇ, ਪ੍ਰਭ ਸਿਉਂ ਲਾਗ ਰਹਿਓ ਮੇਰਾ ਚੀਤ, ਆਦਿ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ ਰਹਾਉ, ਮਨ ਬਿਲਾਸ ਭਈ ਸਾਹਿਬ ਕੇ, ਅਚਰਜ ਦੇਖ ਬਡਾਈ, ਹਰ

ਅਹਿਨਿਸ ਸਹਿਜ ਸੁਭਾਇ ਦਰਸ਼ਨ ਪਰਸੇ ਆਏ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀ ਹੈ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ ਜਿਸ ਪਾਸ ਬੈਠਿਆ ਸੋਹੀ ਹੈ ਸਭਨਾਂ ਦਾ ਵਿਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਬਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜਿਹੜੇ ਬੈਠੇ ਗੁਰੂ ਪਿਆਰੀ ਸਾਧ ਸਿੰਘ ਜੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਮਹਾਰਾਜ ਦੀ ਪਾਵਨ ਪਵਿੱਤਰ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ, ਆਪਣੇ ਸਵਾਸਾਂ ਨੂੰ ਆਪ ਜੀ ਸਫਲ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਸਮੂਹ ਸੰਗਤਾਂ ਨੂੰ ਸਤਿਗੁਰੂ ਆਪਣੇ ਦਰੋਂ ਕਰੁਣਾਮ ਦਾਨ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਸਮੂਹ ਸੰਗਤਾਂ ਚਰਨਾਂ ਵਿੱਚ ਬੇਨਤੀ ਹੈ ਕਿ ਗੁਰੂ ਘਰ ਵਿਖੇ 24 ਤਰੀਕ ਨੂੰ ਮੀਰੀ ਪੀਰੀ ਦਿਵਸ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਦਾ ਮਨਾਇਆ ਜਾਵੇਗਾ। ਅਤੇ ਕੱਲ੍ਹ ਬੁੱਧਵਾਰ ਤੋਂ ਲੈ ਕੇ ਐਤਵਾਰ ਤੱਕ ਗੁਰੂ ਘਰ ਵਿਖੇ ਸਤਿਕਾਰਯੋਗ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ, ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ, ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਉਹ ਆਪ ਸੰਗਤਾਂ ਨੂੰ ਸ਼ਾਮ ਦੇ ਦੀਵਾਨ ਦੇ ਵਿੱਚ 7:20 ਤੋਂ ਲੈ ਕੇ 8 ਵਜੇ ਤੱਕ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਇਆ ਕਰਨਗੇ। ਐਤਵਾਰ ਤੱਕ ਇਸੇ ਤਰ੍ਹਾਂ ਐਤਵਾਰ ਦੁਪਹਿਰ ਦੇ ਦੀਵਾਨ ਦੇ ਵਿੱਚ 12:15 ਤੋਂ ਲੈ ਕੇ 1 ਵਜੇ ਤੱਕ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰੋਗੇ। ਸਾਰੀਆਂ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ ਜੀ। ਅਤੇ ਹਰ ਸ਼ਨੀਵਾਰ ਅਤੇ ਐਤਵਾਰ ਅੰਮ੍ਰਿਤ ਵੇਲੇ ਸੰਗਤਾਂ ਵੱਲੋਂ ਸੰਗਤੀ ਰੂਪ ਦੇ ਵਿੱਚ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਨਾਮ ਸਿਮਰਨ ਅਭਿਆਸ ਹੁੰਦੇ ਨੇ। ਅਤੇ ਹਰ ਸ਼ਨੀਵਾਰ ਦੁਪਹਿਰ 2 ਵਜੇ ਤੋਂ ਲੈ ਕੇ 4 ਵਜੇ ਤੱਕ ਸੰਗਤੀ ਰੂਪ ਦੇ ਵਿੱਚ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਹੁੰਦੇ ਨੇ। ਸੋ ਆਪ ਜੀ ਇਹਨਾਂ ਸਮਾਗਮਾਂ ਦੇ ਵਿੱਚ ਵੀ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਿਆ ਕਰੀਏ ਜੀ। ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਵੇਗੀ, ਨਾਲ ਸੋਹਿਲਾ ਸਾਹਿਬ ਜੀ ਦੇ ਪਾਠ, ਉਪਰੰਤ ਸਤਿਗੁਰੂ ਜੀ ਆਪਣੇ ਜਸਰਾਂ ਜਾਣਗੇ। ਫਿਰ ਆਪ ਜੀ ਨੇ ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਭੁੱਲਾਂ ਚੁੱਕਾਂ ਦੀ ਖਿਮਾ ਜੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

गाड़ी दीप की महला पहला एक ओंकार सतगुर प्रसाद जय कर कीर्त आखिया करते काहु बिचारो तृत कर गाभो सोहिला से बृह सृजनहारो तुम गाभो मेरे निरपाव का सोहिला हाँ वारी नित सोहिला सदा सुख होए रहाओ नित नित जीड़े समालिन दिखा गा दे बनहार तेरे दाने कीमत ना पवै तिसदा ते गवन सुमार ਸੰਬਰ ਸਾਹਿਬ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਣ ਅਸੀਂ ਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ ਕਰ ਕਰੇ ਹੋ ਪਾਹੁਚਾ ਸਦੜ ਨਿਤ ਭਵਨ ਸਦਣ ਹਰ ਸਿਮਰਿਐ ਨਾਨਕ ਸੇ ਦੇ ਆਵਨ ਰਾਗ ਆਸਾ ਮਹੱਲਾ ਪਹਿਲਾ ਛੇ ਹਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਕੋ ਵੇਸ ਅਨੇਕ ਬਾਬਾ ਜੈ ਘਰ ਘਰ ਤੇ ਕੀਰਤ ਹੋਏ ਸੋ ਘਰ ਰਾਖ ਵਡਾਏ ਤੋਏ ਰਹਾਉ ਵਿਸਵੇ ਜਸਿਆਂ ਕੜੀਆਂ ਪੈਰਾਂ ਤਿਥੀ ਵਾਰੀ ਮਾਹ ਹੋਆ ਸੂਰਜ ਕੁਰਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾ ਸ੍ਰੀ ਮਹੱਲਾ ਪਹਿਲਾ ਗਗਨ ਮਥਾਲ ਰਬ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਣ ਲੋ ਪਵਨ ਚਬ ਰੋਕਰੇ ਸਗਲ ਬਨ ਰਾਏ ਫੁਲਾਂ ਤੋ ਜੋਤੀ ਐਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹੱਥਾ ਸ਼ਬਦ ਵਾਜੰਤ ਭੇਰੀ ਰਹਾਉ ਸਹਿ ਸਵ ਨੈਨ ਨਨ ਨੈਨ ਹੈ ਤੋਹੇ ਕੋ ਸਹਿ ਸਮੂਰਤ ਨਨਾ ਏਕ ਤੋਹੀ ਸਹਿ ਸਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿ ਸਵ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਤੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨੰਦਨ ਮੋਹਿਆਹੀ ਪਿਆਸਾ ਕਿਰਪਾ ਜਲਦੇ ਨਾਨਕ ਸਾਰੰਗ ਕਾ ਹੋਏ ਜਾਤੇ ਤੇਰੇ ਨਾਏ ਵਾਸਾ ਰਾਗ ਗੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧਨ ਗਰਬਾ ਭਰਿਆ ਮਨ ਸਾਧੁ ਖੰਡਲ ਖੰਡਾ ਹੇ ਪੂਰਬ ਲਖਤ ਲਿਖੇ ਗੁਰਪਾਇਆ ਮਨ ਹਰ ਲਿ ਮੰਡਲ ਮੰਡਾ ਹੇ ਕਰ ਸਾਧੁ ਅੰਜਲੀ ਪਨ ਵੱਡਾ ਹੇ ਕਰ ਡੰਡੌਤ ਮਨ ਵੱਡਾ ਹੇ ਰਹਾਉ ਸਾਖਤ ਹਰ ਅਰਸ ਸਾਧਨਾ ਜਾਣੇ ਦਰੋਹਾਂ ਮੈਂ ਕੰਡਾ ਹੈ ਜਿਉਂ ਜੋ ਚਲੈ ਚਵੈ ਦੁਖ ਪਾਵ ਹੈ ਜਮਕਾਲ ਸੈਂ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਬਨਾਸੀ ਵਰਗ ਪਾਇਆ ਪਰਮੇਸ਼ਰ ਬਾ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸ਼ਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਦਾਰ ਟੇਕ ਹੈ ਹਰ ਨਾਮ ਹੀ ਸੁਖ ਮੰਡਾ ਹੈ।

ਬੋਲਾਂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੇ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਜੀ ਧਿਆਈ ਹੈ, ਜਿਸ ਜਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਾਵੈ ਧਾਏ, ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭੇ ਥਾਈਂ ਹੋਣਾ ਜੀ ਸਹਾਏ। ਦਸਾਂ ਪਾਤਸ਼ਾਹ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਤਾਣੇ ਉੱਟਣ ਦੇ ਉੱਠ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੀ ਚਰਨਾਂ ਕਮਲਾਂ ਵਿੱਚ ਅਰਦਾਸ ਜੋੜੀ ਬੇਨਤੀ ਹੈ। ਆਪ ਜੀ ਦਾ ਕੁਟਾਨ ਕੁਟਾਨ ਸ਼ੁਕਰਾਨਾ ਹੈ, ਆਪ ਜੀ ਨੇ ਕਿਰਪਾ ਕੀਤੀ ਅੰਮ੍ਰਿਤ ਵੇਲੇ ਤੋਂ ਲਿਆ ਕਰਕੇ ਹੁਣ ਤੱਕ ਸਮੁੱਚਿਆਂ ਸੰਗਤਾਂ ਨੇ ਖੁੱਲ੍ਹੇ ਦਰਸ਼ਨ ਦਾਰੇ ਬਖਸ਼ਿਸ਼ ਕਰਕੇ ਨਿਹਾਲ ਕੀਤਾ। ਇਸ ਵੇਲੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਏ, ਨਾਲ ਨਾਲ ਸੁਹੇਲਾ ਸਾਹਿਬ ਦੇ ਬਾਣੀਆਂ ਜਾਪ ਹੋਏ। ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਜਾਣੇ ਅਣਜਾਣੇ ਹੋਈਆਂ ਬੇਨਤ ਪ੍ਰਕਾਰ ਦੀਆਂ ਭੁੱਲਾਂ ਗਲਤ ਰਿਖਿਆਂ ਬਖਸ਼ ਦੇਣੀ, ਅੱਗੇ ਤੋਂ ਸਮਾਤ ਬਖਸ਼ਿਸ਼ ਕਰਕੇ ਆਪ ਜੀ ਨੇ ਆਪਣੀ ਸੇਵਾ ਆਪ ਹੀ ਲੈ ਲੈਣੀ। ਆਪ ਜੀ ਦੀ ਕਿਰਪਾ ਮਹਿਰ ਆਮਸਦਕਾ ਚਾਰ ਪਹਿਰ ਦਿਨਾਂ ਇੱਥੇ ਸੁੱਖਾਂ ਨਾਂ ਬਤੀਤ ਹੋਇਆ ਹੈ, ਚਾਰ ਪੈਰ ਰਹਿਣਾ ਹੀ ਹੈ ਭਾਣੇ ਅੰਦਰ ਬਤੀਤ ਕਰਾਉਣੀ। ਕਿਰਪਾ ਕਰਨੇ ਜੀ ਅੰਮ੍ਰਿਤ ਵੇਲੇ ਸਮੁੱਚਿਆ ਸੰਗਤਾਂ ਨੂੰ ਆਪਣੇ ਦਰਸ਼ਨ ਦਾਰੇ ਬਖਸ਼ਿਸ਼ ਕਰਕੇ ਨਿਹਾਲ ਕਰਨਾ, ਇਸ ਵੇਲੇ ਕਿਰਪਾ ਕਰੋ। ਪ੍ਰਕਾਸ਼ ਸਥਾਨਾਂ ਤੋਂ ਨਿੱਜ ਸਥਾਨਾਂ ਵੱਲ ਚਾਲੇ ਪਾਉਣ ਦੀ ਆਗਿਆ ਬਖਸ਼ਿਸ਼ ਕਰੋ। ਰਾਹ ਪਿੰਡੇ ਵਿੱਚ ਆਪਣਾ ਸਤਿਕਾਰ ਆਪ ਕਰਵਾ ਲੈਣਾ, ਕਿਰਪਾ ਕਰਨੇ ਜੀ ਅੰਕਸ ਸਹਾਈ ਨਾਲ ਚੜ੍ਹਦੇ ਕਲਾਬ 'ਚ ਰੱਖਣਾ। ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਦੇ ਨਾਮ 'ਚ ਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ।

0: ਹੋਈ ਰਹਾਉ ਮਾਟੀ ਕੇ ਘਰ ਦੇਵੀ ਦੇਵਾਉ ਤਿਸ ਆਗੈ ਜੀਓ ਦੇਹੀ ਐਸੀ ਪਿਤਰ ਤੁਮਾਰੀ ਕਹੀਐ ਆਪਣ ਕਹਿਆ ਨਾ ਲਈ ਸਰ ਜੀਉ ਕਾਟਹੀ ਨਿਰਜੋ ਪੂਜਹੀ ਅੰਤ ਕਾਲ ਕੋ ਭਾਰੀ
1: ਰਾਮ ਨਾਮ ਕੀ ਗਤ ਨਹੀਂ ਜਾਣੀ ਪੈ ਡੁੱਬੇ ਸੰਸਾਰੀ ਦੇਵੀ ਦੇਵਾ ਪੂਜੇ ਡੋਲੈ ਪਾਰ ਬ੍ਰਹਮ ਨਹੀਂ ਜਾਣਾ ਕਾਇਤ ਕਬੀਰ ਆ ਕੁੱਲ ਨਹੀਂ ਚੇਤਿਆ ਵਿਕਿਆ ਸਿਉਂ ਲਬਟਾਨਾ ਗੌੜੀ ਜੀਵਤ ਮਰੈ ਮਰੈ ਫੁਨ ਜੀਵੇ ਆ ਸੇ ਸੁਨ ਸਮਾਇਆ ਅੰਜਨ ਮਾਏ ਨਿਰੰਜਨ ਰਹੀਐ ਬੋੜ ਨ ਪਹੁਜਲ ਪਾਇਆ ਮੇਰੇ ਰਾਮ ਐਸਾ ਖੀਰ ਬਲੋਈਐ ਗੁਰਮਤ ਮਨੁਆ ਅਸਥਿਰ ਰਾਖੋ ਇਨ ਬਿਦ ਅੰਮ੍ਰਿਤ ਪੇ ਹੋਈ ਹੈ ਰਹਾਉ ਗੁਰ ਕੇ ਬਾਣ ਬਜਰ ਕਲ ਸ਼ੇਦੀ ਪ੍ਰਗਟਿਆ ਪਦ ਪ੍ਰਗਾਸਾ ਸ਼ਗਤ ਅੰਧੇਰ ਜੇ ਵੜੀ ਪਰਮ ਚੂਕਾ ਨੇਚਲ ਸਿਵ ਕਰਵਾਸਾ ਤਿੰਨ ਬਿਨ ਬਾਣ ਤਨਖ ਚੜਾਈਐ ਇਹੋ ਜਗ ਵੇਦਿਆ ਭਾਈ ਦੈਦ ਸਬੂਡੀ ਪਵਨ ਚਲਾਵੇ ਡੋਰ ਰਹੀ ਲਿਵਲਾਈ ਉਨ ਮਨ ਮਨੁਆ ਸੁਨ ਸਮਾਨਾ ਦੁਬਦਾ ਦੁਰਮਤ ਭਾਗੀ ਕਹੋ ਨਾਨਕ ਅਨਪੋ ਇਕ ਦੇਖਿਆ ਰਾਮ ਨਾਮ ਲਿਵਲਾਗੀ ਗਾਉੜੀ ਵੈਰਾਗਣ ਤ੍ਰਿਪਦੈ ਉਲਟਤ ਪਵਨ ਚੱਕਰ ਖਟ ਪੇਦੈ ਸੁਰਤ ਸੁਨ ਅਨਰਾਗੀ ਆਵੇ ਨਾ ਜਾਏ ਮਰੇ ਨਾ ਜੀਵੇ ਤਾਸ ਖੋਜ ਬੈਰਾਗੀ ਮੇਰੇ ਮਨ ਮਨ ਹੀ ਉਲਟ ਸਮਾਨਾ ਗੁਰ ਪ੍ਰਸ਼ਾਦ ਅਕਲ ਪਈ ਅਵਰੈ ਨਾਤੁਰ ਥਾ ਬੇਗਾਨਾ ਰਹਾਉ ਨਿਵਰੈ ਦੂਰ ਦੂਰ ਫੁਨ ਨਿਵਰੈ ਜਿਨ ਜੈਸਾ ਕਰ ਮਾਨਿਆ ਔਲੋਤਿਕਾ ਜੈਸੈ ਭਇਆ ਬਰੇਡਾ ਜਿਨ ਪਿਆ ਤਨ ਜਾਣਿਆ ਤੇਰੀ ਨਿਰਗੁਣ ਕਥਾ ਕਹੇ ਸੋ ਕਹੀਐ ਐਸਾ ਕੋਈ ਬਵੇ ਕੀ ਕਹੋ ਕਬੀਰ ਜਨ ਦੀਆ ਪਲੀਤਾ ਤਿਨ ਤੈਸੀ ਝੱਲ ਦੇਖੀ ਗੌੜੀ ਤੈ ਭਾਵਤ ਸਿੱਧ ਰੂਸ ਧੂਪ ਨਹੀਂ ਸਹੀ ਆ ਤਉ ਉਤਪਤ ਪਰਲਿਓ ਨਾਹੀ ਜੀਵਨ ਮ੍ਰਿਤ ਨਾ ਦੁੱਖ ਸੁਖ ਵਿਆਪੈ ਸੁਨ ਸਮਾਧ ਦਉ ਤਹਿ ਨਾਈ ਸਹਿਜ ਕੀ ਆਕਤ ਕਥਾ ਹੈ ਨਿਰਾਰੀ ਤੁਲ ਨਹੀਂ ਚੜ੍ਹੈ ਜਾਏ ਨਾ ਮੌਕਾਤੀ ਹਲਕੀ ਲਗੇ ਨਾ ਭਾਰੀ ਰਹਾਉ ਅਰਧ ਉਰਧ ਦਉ ਤੈ ਨਾਹੀ ਰਾਤ ਦਿਨ ਸਤੈ ਨਾਹੀ ਜਲ ਨਹੀਂ ਪਵਨ ਪਾਵਕ ਹੁਣ ਨਾਹੀ ਸਤਿਗੁਰ ਤਹਾਂ ਸੁਮਾਹੀ ਅਗਾਮ ਅਗੋਚਰ ਰਹੇ ਨਿਰੰਤਰ ਗੁਰ ਕਿਰਪਾ ਤੇ ਲਈਐ ਕਹੋ ਕਬੀਰ ਬਲ ਜਾਓ ਗੁਰੇ ਆਪਣੇ ਸਤ ਸੰਗਤ ਮਿਲ ਰਹੀ ਹੈ ਗਾਉੜੀ ਪਾਪ ਪੁੰਨ ਦੁਏ ਬੈਸ ਵਿਸਾਹੀ ਪਾਪ ਪੁੰਨ ਦੁਏ ਬੈਲ ਵਿਸਾਹੀ ਪਵਨ ਪੂੰਜੀ ਪ੍ਰਗਾਸੀਓ ਤ੍ਰਿਸ਼ਨਾ ਗੁਣ ਭਰੀ ਕਟ ਭੀਤਰ ਇਨ ਬਿਦ ਟਾਤ ਵਿਸਾਹਿਓ ਐਸਾ ਨਾਇਕ ਰਾਮ ਹਮਾਰਾ ਸਗਲ ਸੰਸਾਰ ਕੀਓ ਬਨਜਾਰਾ ਰਹਾਉ ਕਾਮ ਕ੍ਰੋਧ ਦੋਇ ਭਏ ਜਗਾਤੀ ਮਨ ਤਰੰਗ ਬਟਵਾਰਾ ਪੰਚ ਤੰਤ ਮਿਲ ਦਾਨ ਨਬੇਰੇ ਟਾਂਡਾ ਉਤਰੇ ਉਪਹਾਰਾ ਕੈਦ ਕਬੀਰ ਸੁਣੋ ਰੇ ਸੰਤੋ ਅਵਿਆਸੀ ਬਨਿਆਈ ਘਾਟੀ ਚੜ੍ਹਤ ਬੈਲ ਇੱਕ ਥਾਕਾ ਚਲੋ ਗੁਣ ਪਿਛਟਕਾਈ ਗੌੜੀ ਪੰਚ ਪਦਾ ਪੇਵਕੜੇ ਦਿਨ ਚਾਰ ਹੈ ਸੌਰੜੇ ਜਾਣਾ ਅੰਦਾ ਲੋਕ ਨ ਜਾਣਾਈ ਮੂਰਖ ਏ ਆਣਾ ਕਹੋ ਡੰਡੀਆ ਬਾਦੀ ਧਨ ਖੜੀ ਪਾਹੂ ਕਰੇ ਆਏ ਮਕੁਲਾਉ ਆਏ ਰਹਾਉ ਓ ਜੇ ਦਿਸੇ ਖੂੜੀ ਕੌਣ ਲਾਜ ਵਹਾਰੀ ਲਾਜ ਘੜੀ ਸਿਉਂ ਧੁੱਟ ਪੜੀ ਉਠ ਚੱਲੀ ਪਨਹਾਰੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਆਪਣਾ ਕਾਰਜ ਸਵਾਰੀ ਤਾਂ ਸੁਹਾਗਣ ਜਾਣੀਏ ਗੁਰ ਸ਼ਬਦ ਵਿਚਾਰੇ ਕਿਰਤ ਕੀ ਬਾਂਧੀ ਸਭ ਫਿਰੇ ਦੇਖੋ ਵਿਚਾਰੀ ਇਸ ਨੂੰ ਕਿਆ ਆਖੀਏ ਕਿਆ ਕਰੇ ਵਿਚਾਰੀ ਪਈ ਨਿਰਾਸੀ ਉੱਠ ਚੱਲੀ ਚੇਤ ਬੰਧਨ ਤੀਰਾ ਹਰ ਕੀ ਲਾਗ ਰਹੋ ਭਜ ਸਰਵ ਨਾ ਕਬੀਰਾ ਗੌੜੀ ਜੋ ਵੀ ਕਹਿ ਜੋ ਪਲ ਮਿੱਠਾ ਅਵਰ ਨਾ ਦੂਜਾ ਭਾਈ ਰੂਣ ਦੂਣ ਦੇ ਸਰੀ ਸਰੀ ਭਾਈ।

सुरत सिमरत दुए कन्नी मुंदरा परमित बारह खिंथा सुन गुफा मैं आसन वैसन कल्प विवरजत पंथा मेरे राजन मैं बैरागी जोगी मर्तन सोग बिहोगी राव खंड मंडल मैं सिंगी मेरा बटुआ साब जग पसमा तारी ताड़ी लागी त्रिपर पलटी है छूटे होए पसारी मान पवन दुए तूंबा करी है जुग जुग सारद साजी थिर पे तंती तूट सनाही अनद किंगवरी वा बाजी सुन मन मगन भये है पूरे माया डोल न लागी कहो कबीर ता को पुनरप जन्म नहीं खेल खयो बैरागी गाउड़ी गज नव गज दस गज एकेस पूरियां एक तनाही साढ़ सूत नव खंड बहत्तर पाट लगो अधकाई गई बनावन माहो घर छोड़िए जाए जुलाहो रहाओ गजी न मिनी है तोल न तुली है पांचन शेर अडाई जो कर पांचन बेग न पावै झगर कहे कर हाई दिन की बैठ खसम की बरकस हे बेला कते आई छुट्टे कुंडे भिगे पुरिया चलो जलाहो रे साई शोशी नली तंत नहीं निकसै नतर रही उरजाई सोड़ पसार इहां रो बपुरी कहो कबीर समझाई गौड़ी एक जोत एका मिली के बा होए महोए जितगढ़ नाम न उपजै फूट मरे जन सोए सावल सुंदर रामैया मेरा मन लागा तोहे रहाओ साध मिले सिद्ध पाईऐ कै एहो जोग कै भोग दोहें मिल कारज उपजै राम नाम संजोग लोग जाने एहो गीत है एह तो ब्रह्म विचार ज्यों कांशी उपदेश होए मानस बरती बार कोई गावै को सुनै हर नामा चित लाए कहो कबीर संसा नहीं अंत परम गत पाए गौड़ी जेते जतन करत ते डूबै भवसागर नहीं तारे ओरे कर्म धर्म करते बो संजम ऐबुद मन जारे ओरे सास ग्रास को दातु ठाकुर सो क्यों मनो बिसारे ओरे हीरा लाल अमोलक जन्म है कौडी बदले हारे ओरे रहाओ तृष्णा तिखा भूख परम लागी हिरदे नाए बिचारे ओरे उनमत मान हिरयो मन माही गुरका शब्द न धारे ओरे स्वाद लोबंत इंद्री रस परेरियो मदरस लेत बिकारे ओरे करम भाग संतन संगाने कास्ट लोह उधारे ओरे तावत जोन परम तावत जोन जन्म परम था कि अब दुख कर हम हारे ओरे कह कबीर गुर मिलत महारस प्रेम भगत निस्तारे ओरे गौड़ी काल भूत की हस्तनी मन बौरारे चलत रहो जगदीश काम सुहाए गज बस परे मन बौरारे अंकश सयो ससी सा बिखै बाच हर राच समझ मन बौरारे निरपे होए न हर मजै मन बौरारे गहो न राम जहाज रहाओ मरकट मुष्टि अनाज की मन बौरारे लीनी हाथ पसार सूटन को सेंसा परेया मन बौरारे नाचो कर कर बार जो नलनी सोआ टा गयो मन बौरारे माया एहो व्यवहार जैसा रंग कसुंभ का मन बौरारे तो पसरियो पसार नावन को तीर्थ कने मन बौरारे पूजन को बो देव कहो कबीर छूटन नहीं मन बौरारे तेरे छूटन हर की सेव गौड़ी अगन दहे पवन नहीं मगनै तस्कर नेर ना आवै राम नाम तन कर संचौनी सो तन कति न जावै हमरा तन माधो गोबिंद धरनी तर हे
ਸਾਰ ਧਨ ਕਹੀਐ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨ ਲਹੀਐ ਰਹਾਉ ਇਸ ਤਨ ਕਾਰਨ ਸਿਵ ਸੰਕਾਦਕ ਖੋਜਤ ਭਏ ਉਦਾਸੀ ਮਨ ਮੁਕੰਦ ਜੇਬਾ ਨਾਰਾਇਣ ਪਰੇ ਨ ਜਮ ਕੀ ਫਾਸੀ ਨਿਜ ਤਨ ਗਿਆਨ ਭਗਤ ਗੁਰ ਦੀਨੀ ਤਾਸ ਸੁਮਤ ਮਨ ਲਾਗਾ ਜਲ ਤੇ ਅੰਬ ਥੰਬ ਮਨ ਧਾਵਤ ਭਰਮ ਬੰਧ ਪਾਉ ਭਾਗਾ ਕਹਿ ਕਬੀਰ ਮਦਨ ਕੇ ਮਾਤੇ ਹਿਰਦੇ ਦੇਖ ਵਿਚਾਰੀ ਤੁਮ ਕਰ ਲਾਖ ਕੋਟ ਅਸ਼ਵਾਸਤੀ ਹਮ ਕਰ ਏਕ ਮੁਰਾਰੀ ਗਾਉੜੀ ਜਿਉਂ ਕਪ ਕੇ ਪ ਕਰ ਮੁਸ਼ਟ ਚਰਨ ਕੀ ਲੁਬਧ ਤਿਆਗ ਦਇਓ ਜੋ ਜੋ ਕਰਮ ਕੀਏ ਲਾਲਚ ਸਿਉਂ ਤੇ ਫਿਰ ਗਰੇ ਪਰਿਓ ਭਗਤ ਬਿਨ ਬਿਰਥੇ ਜਨਮ ਗਇਓ ਸਾਧ ਸੰਗਤ ਭਗਵਾਨ ਭਜਨ ਬਿਨ ਕਹੀ ਨ ਸੱਚ ਰਹਿਓ ਰਹਾਉ ਜਿਉਂ ਉਦਿਆਨ ਕੁਸਮ ਪਰਫੁੱਲਤ ਕਿਨੇ ਨ ਘਰਾਲ ਲਹਿਓ ਦੈਸੇ ਭਰਮਤ ਅਨੇਕ ਜੋਨ ਮੈਂ ਫਿਰ ਫਿਰ ਕਾਲ ਨਹਾਇਓ ਈਆ ਤਨ ਜੋਬਨ ਅਰ ਸੁਤ ਦਾਰਾ ਪੇਖਨ ਕਉ ਜੋ ਦਇਓ ਤਿਨਹੀ ਮੈਂ ਅਟਕ ਜੋ ਉਰਜੈ ਇੰਦਰੀ ਪ੍ਰੇਰ ਲਇਓ ਆਉਦ ਅਨਲ ਤਨ ਤਿਨ ਕੋ ਮੰਦਰ ਚੌਂਦਿਸ ਠਾਠ ਠਇਓ ਕਹਿ ਕਬੀਰ ਪੈ ਸਾਗਰ ਤਰਨ ਕਉ ਮੈਂ ਸਤਿਗੁਰ ਓਟ ਲਇਓ ਗਾਉੜੀ ਪਾਨੀ ਮੈਲਾ ਮਾਟੀ ਗੋਰੀ ਇਸ ਮਾਟੀ ਕੀ ਪੁੱਤਰੀ ਜੋਰੀ ਮੈਂ ਨਾਈ ਕਸੇ ਆਏ ਨ ਮੋਰਾ ਤਨ ਧਨ ਸਭ ਰਸ ਗੋਬਿੰਦ ਤੋਰਾ ਰਹਾਓ ਇਸ ਮਾਟੀ ਮੈਂ ਪਵਨ ਸਮਾਇਆ ਝੂਠਾ ਪਰਪੰਚ ਜੋਰ ਚਲਾਇਆ ਕਿਨਹੂੰ ਲਾਖ ਪਾਂਚ ਕੀ ਜੋਰੀ ਅੰਤ ਕੀ ਬਾਰ ਗਗਰੀ ਆ ਫੋਰੀ ਕਹਿ ਕਬੀਰੇ ਕਨੀਵ ਉਸਾਰੀ ਖਿਨ ਮੈਂ ਬਿਨਸ ਜਾਏ ਹੰਕਾਰੀ ਗਾਉੜੀ ਰਾਮ ਜਪਿਓ ਜੀ ਐਸੇ ਐਸੇ ਧਰਹੂ ਪ੍ਰਹਲਾਦ ਜਪਿਓ ਹਰ ਜੈਸੇ ਦੀਨ ਦਇਆਲ ਪਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ ਰਹਾਓ ਜਾਂ ਤਿਸ ਪਾਵੇ ਤਾਂ ਹੁਕਮ ਮਨਾਵੈ ਇਸ ਬੇੜੇ ਕੋ ਪਾਰ ਲੰਘਾਵੈ ਗੁਰਪ੍ਰਸਾਦ ਐਸੀ ਬੁੱਧ ਸਮਾਨੀ ਚੂਕ ਗਈ ਫਿਰ ਆਵਨ ਜਾਨੀ ਕਹੋ ਕਬੀਰ ਭਜ ਸਾਰੰਗ ਪਾਨੀ ਉਰ ਵਾਰ ਪਾਰ ਸਵੇ ਕੂਦਾਨੀ ਗਾਉੜੀ ਨਾਮ ਜੋਨ ਛੱਡ ਜੋ ਜਗ ਮੈਂ ਆਇਓ ਲਾਗਤ ਪਵਨ ਖਸਮ ਬਿਸਰਾਇਓ ਜੀਅਰਾ ਹਰ ਕੇ ਗੁਨਾ ਗਾਉ ਰਹਾਉ ਗਰਭ ਜੋਨ ਮੈਂ ਉਰਦ ਥਪ ਕਰਤਾ ਤਉ ਜਠਨ ਮੈਂ ਅਗਨ ਮੈਂ ਰਹਿਤਾ ਲੱਖ ਚੁਰਾਸੀ ਜੋਨ ਪਰਮ ਆਇਓ ਅਵਕੇ ਛੁਟਕੇ ਠੌਰ ਨ ਠਾਇਓ ਕਹੋ ਕਬੀਰ ਭਜ ਸਾਰੰਗ ਪਾਨੀ ਆਵਦ ਦੀਸੇ ਜਾਤ ਨ ਜਾਨੀ ਗਾਉੜੀ ਪੂਰਬੀ ਸਵਰਗ ਬਾਂਸ ਦੇ ਬਾਚੀ ਹੈ ਡਰੀਏ ਨ ਨਰਕ ਨਿਵਾਸ ਹੋਨਾ ਹੈ ਸੋ ਹੋਈ ਹੈ ਮਨੇ ਨ ਕੀਜੇ ਆਸ ਰਮਈਆ ਗੁਣ ਗਾਈ ਹੈ ਜਾਂ ਤੇ ਪਾਈ ਹੈ ਪਰਮ ਨਿਧਾਨ ਰਹਾਉ ਕਿਆ ਜਾਪ ਕਿਆ ਤਾਪ ਸੰਜਮੋ ਕਿਆ ਵਰਤ ਕਿਆ ਇਸ਼ਨਾਨ ਯਬ ਲਗ ਜੁਗਤ ਨ ਜਾਨੀ ਹੈ ਭਉ ਭਗਤ ਭਗਵਾਨ ਸੰਪੈ ਦੇਖ ਨ ਹਰ ਕੀ ਹੈ ਬਿਪਤ ਦੇਖ ਨਾ ਰੋਈ ਜਿਉਂ ਸੰਪੈ ਤਿਉਂ ਬਿਪਤ ਹੈ ਬਿਦਨੇ ਰਚਿਆ ਸੋ ਹੋਏ ਕਹਿ ਕਬੀਰ ਅਬ ਜਾਨਿਆ ਸੰਤਨ ਹਿਰਦੇ ਮਜਾਰ ਸੇਵਕੂ ਸੇਵਾ ਪੱਲੈ ਜੇਕਰ ਵਸੇ ਮੁਰਾਰੀ ਗਾਉੜੀ ਰੇ ਮਨ ਤੇਰੋ ਕੋਈ ਨਹੀਂ ਖਿੱਚ ਲੈ ਜਿਨ ਭਾਰ ਬਿਰਖ ਬਿਸੋਰੇ ਪੰਖ ਕੋ ਤੈ ਸੋਏ ਸੰਸਾਰ ਰਾਮ ਰਸ ਪਿਆਰੇ ਏ ਰਸ ਬਿਸਰ ਗਏ ਰਸ ਔਰ ਰਹਾਉ ਔਰ ਮੋਏ ਕਿਆ ਰੋਈਐ ਜੋ ਆਪਾ ਥਿਰ ਨਾ ਰਹਾਏ ਜੋਬ ਜੇ ਸੋ ਬਿਨਸ ਹੈ ਦੁਖ ਕਰ ਰੋਵੇ ਬਲਾਏ ਜੈ ਕੀ ਉਪਜੀ ਤੈ ਰਚੀ ਪੀਵਤ ਮਰਦਨ ਲਾਗ ਕਹਿ ਕਬੀਰ ਚਿਤ ਚੇਤਿਆ ਰਾਮ ਸਿਮਰ ਬੈਰਾਗ ਰਾਗ ਗੌੜੀ ਪੰਥ ਨਿਹਾਰੇ ਕੰਮ ਨੀ ਲੋਚਨ ਭਰੀ ਲੈ ਉਸਾਸਾ ਉਰ ਨ ਪੀਜੇ ਪੱਗ ਨ ਖੀਸੈ ਹਰ ਦਰਸ਼ਨ ਕੀ ਆਸਾ ਉਡੋ ਨ ਕਾਗਾ ਕਾਰੇ ਬੇਗਮਲੀਜੇ ਆਪਣੇ ਰਾਮ ਪਿਆਰੇ ਰਹਾਉ ਕਹਿ ਕਬੀਰ ਜੀਵਨ ਪਦ ਕਾਰਨ ਹਰ ਕੀ ਭਗਤ ਕਰੀਜੈ ਏਕ ਆਧਾਰ ਨਾਮ ਨਾਰਾਇਣ
ਰਸਨਾ ਰਾਮ ਰਵੀਜੈ ਰਾਗ ਗੌੜੀ ਗਿਆਰਵੀਂ ਆਸ ਪਾਸ ਗਨ ਤੁਰਸੀ ਕਾ ਬਿਰਵਾ ਮਹਜ ਬਨਾਰਸ ਗਾਉਰੇ ਹੂਆ ਕਾ ਸਰੂਪ ਦੇਖ ਮੋਈ ਗੋਵਾਰਨ ਮੋਕੋ ਛੋੜ ਨਾ ਆਉ ਨਾ ਜਾਉਰੈ ਤੋਹੇ ਚਰਨ ਮਨ ਲਾਗੋ ਸਾਰੰਗ ਤਰ ਸੋ ਮਿਲੇ ਸੋ ਵਟ ਭਾਗੋ ਰਹਾਉ ਬਿੰਦਰਾ ਬਨ ਮਨ ਹਰਨ ਮਨੋਹਰ ਕ੍ਰਿਸ਼ਨ ਚਰਾਵਤ ਗਾਉਰੇ ਜਾਂ ਕਾ ਠਾਕੁਰ ਤੁਹੀ ਸਾਰੰਗ ਧਰ ਮੋਹਿ ਕਬੀਰਾ ਨਾਉਰੇ ਗੌੜੀ ਪੂਰਬੀ ਭਾਰਵੀ ਬਿਬਲ ਵਸਤਰ ਕੇਤੇ ਹੈ ਪਹਿਰੀ ਕਿਆ ਬਨ ਮਦੇ ਬਾਸਾ ਕਹਾਂ ਪਿਆ ਨਰ ਦੇਵੈ ਧੋਖਾ ਕਿਆ ਜਲ ਬੋਰਿਓ ਗਿਆਤਾ ਜੀ ਅਰੇ ਜਾਏਗਾ ਮੈਂ ਜਾਨਾ ਅਵਗਤ ਸਮਝ ਇਆਨਾ ਜਦ ਗਦ ਦੇਖੂ ਬੋਰ ਨ ਪੇਖੂ ਸੰਗ ਮਾਇਆ ਲਪਟਾਨਾ ਰਹਾਉ ਗਿਆਨੀ ਧਿਆਨੀ ਬਹੁ ਅਬਦੇਸੀ ਇਹ ਜਗ ਸਗਲੋ ਧੰਦਾ ਕਹਿ ਕਬੀਰ ਇੱਕ ਰਾਮ ਨਾਮ ਬਿਨ ਹੀ ਆ ਜਗ ਮਾਇਆ ਅੰਦਾ ਗਾਉੜੀ ਬਾਰਵੀਂ ਮਨ ਦੇ ਛਾਡੋ ਪਰਮ ਪ੍ਰਗਟ ਹੋਏ ਨਾਚੋ ਇਹ ਆ ਮਾਇਆ ਕੇ ਭਾਂਡੇ ਮਾਇਆ ਕੇ ਡਾਂਡੇ ਸੂਰ ਕੇ ਸਨਮੁਖ ਰਨ ਤੇ ਡਰ ਪੇ ਸਤੀ ਕਹਿ ਸਾਚੇ ਭਾਂਡੇ ਡਗਮਗ ਛਾੜ ਰੇ ਮਨ ਬਉਰਾ ਅਵ ਤੋ ਜਰੇ ਮਰੇ ਕਹਿ ਕਬੀਰ ਰਾਜਾ ਰਾਮ ਨ ਛੋਡੂ ਸਗਲ ਉੱਚੇ ਤੇ ਉੱਚਾ ਸਧੌਰਾ ਰਹਾਉ ਕਾਮ ਕ੍ਰੋਧ ਮਾਇਆ ਕੇ ਲੀਨੇ ਈਆ ਬਿਦ ਜਗਤ ਵਿਗੂਤਾ ਕਹਿ ਕਬੀਰ ਰਾਜਾ ਰਾਮ ਨ ਛੋਡੂ ਸਗਲ ਉੱਚੇ ਉੱਚਾ ਗੌੜੀ ਤੇਰਵੀਂ ਫੁਰਮਾਨ ਤੇਰਾ ਸਿਰਿਆ ਉੱਪਰ ਫਿਰ ਨ ਕਰਤ ਵਿਚਾਰ ਤੂੰ ਹੀ ਦਰੀਆ ਤੂੰ ਹੀ ਕਰੀਆ ਤੁਝ ਤੇ ਨਿਸਤਾਰ ਬੰਦੇ ਬੰਦਗੇ ਇਖਤਿਆਰ ਸਾਹਿਬ ਰੁਸ ਤਰੋ ਕਿਆ ਪਿਆਰ ਰਹਾਉ ਨਾਮ ਤੇਰਾ ਆਧਾਰ ਮੇਰਾ ਜੋ ਫੂਲ ਜਈ ਹੈ ਨਾਰ ਕਹਿ ਕਬੀਰ ਗੁਲਾਮ ਘਰ ਕਾ ਜੇ ਆਏ ਭਾਵੇਂ ਮਾਰ ਗੌੜੀ ਲੱਖ ਚੁਰਾਸੀ ਜੀ ਹੈ ਜੋਨ ਮੈਂ ਪਰਮਤ ਨੰਦ ਬੋ ਥਾਕੋਰੇ ਭਗਤ ਹੇਤ ਅਵਤਾਰ ਲਿਊ ਹੈ ਭਾਗ ਬੜੋ ਬਪੁਰਾ ਕੋਰੇ ਤੁਮ ਜੋ ਕਹੇਤ ਹਉ ਨੰਦਨ ਕੋ ਨੰਦਨ ਨੰਦ ਸੋ ਨੰਦਨ ਕਾ ਕੋਰੇ ਰੇ ਤਰਨ ਆਕਾਸ ਦਸੋ ਦਿਸ ਨਾਹੀ ਤਬ ਹੋ ਨੰਦ ਕਹਾਂ ਥੋਰੇ ਰਹਾਉ ਸ਼ੰਕੜ ਨਹੀਂ ਪਰੇ ਜੋਨ ਨਹੀਂ ਆਵੈ ਨਾਮ ਨਿਰੰਜਨ ਜਾਂ ਕੂਰੀ ਕਬੀਰ ਕੋ ਸੁਆਮੀ ਆ ਸੋ ਠਾਕੁਰ ਜਾਂ ਕੈ ਮਾਈ ਨੰਬਾ ਪੂਰੀ ਗੌੜੀ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ ਨਿੰਦਾ ਜਨਕੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮਾਤਾਰੀ ਰਹਾਉ ਨਿੰਦਾ ਹੋਏ ਸੋ ਤਾਂ ਬੈਕੁੰਠ ਜਾਈਐ ਨਾਮ ਪਦਾਰਥ ਮਨੇ ਵਸਾਈਐ ਹਿਰਦੇ ਸੁਧ ਜੋ ਨਿੰਦਾ ਹੋਏ ਹਮਰੇ ਕਪਰੇ ਨਿੰਦਕ ਧੋਏ ਨਿੰਦਾ ਕਰੇ ਸੋ ਹਮਰਾ ਮੀਤ ਨਿੰਦਕ ਮੈਂ ਹਮਾਰਾ ਚੀਤ ਨਿੰਦਕ ਸੋ ਜੋ ਨਿੰਦਾ ਹੋਰੇ ਹਮਰਾ ਜੀਵਨ ਨਿੰਦਕ ਲੂਰੇ ਨਿੰਦਾ ਹਮਰੀ ਪ੍ਰੇਮ ਪਿਆਰ ਨਿੰਦਾ ਹਮਰਾ ਕਰੇ ਉਦਾਰ ਜਨ ਕਬੀਰ ਕੋ ਨਿੰਦਾ ਸਾਰ ਨਿੰਦਕ ਡੂਬਾ ਹਮੇ ਉਤਰੇ ਪਾਰ ਰਾਜਾ ਰਾਮ ਤੂੰ ਵੈਸੂ ਨਿਰਪਉ ਤਰਨ ਤਾਰਨ ਰਾਮ ਰਾਇਆ ਰਹਾਉ ਜਬ ਹਮ ਹੋਤੇ ਤਬ ਤੁਮ ਨਾਹੀ ਅਬ ਤੁਮ ਹੋ ਹਮ ਨਾਹੀ ਅਬ ਹਮ ਤੁਮ ਏਕ ਪਏ ਹੈ ਏਕੇ ਦੇਖਤ ਮਨ ਪਤੇ ਆਈ ਜਬ ਬੁੱਧ ਹੋਤੇ ਤਬ ਬਲ ਕੈਸਾ ਅਬ ਬੁੱਧ ਬਲ ਨਾ ਖਟਾਈ ਕਹਿ ਕਬੀਰ ਬੁੱਧ ਹਰ ਲਈ ਮੇਰੀ ਬੁੱਧ ਬਦਲੇ ਸਿੱਧ ਪਾਈ ਗੌੜੀ ਖੱਟ ਨੇਮ ਕਰ ਕੋਠੜੇ ਬਾਂਧੇ ਬਸਤ ਅਨੂਪ ਬੀਚ ਪਾਈ ਕੁੰਜੀ ਕੁਲਫ ਪ੍ਰਾਨ ਕਰ ਰਾਖੇ ਕਰਤੇ ਬਾਰ ਨ ਲਾਈ ਆਮਨ ਜਾਗਤ ਰਹੁਰੇ ਪਾਈ ਗਾਫਲ ਹੋਏ ਕਹਿ ਨ ਜਨਮ ਗਵਾਯੂ ਚੋਰ ਮੂਸੇ ਕਰ ਜਾਈ ਰਹਾਉ ਪੰਚ ਪਹਿਰੂਆ ਦਰ ਮੈਂ ਰਹਿਤੇ ਤਿਨਕਾ ਨਹੀਂ ਪਤਿਆਰਾ ਚੇਤ ਸੁਚੇਤ ਚਿਤ ਹੋਏ ਰਹੋ ਤਉ ਲੈ ਪ੍ਰਗਾਸ ਉਜਾਰਾ ਨੌ ਕਰ ਦੇਖ ਜੋ ਕੰਮ ਨ ਭੁੱਲੇ ਬਸ ਅਨੂਪ ਨ ਪਾਈ ਕੈਦ ਕਬੀਰ ਨਵੇਂ ਕਰ ਮੂਸੇ ਦਸਵੇਂ ਤੱਤ ਸੁਮਾਈ ਗੌੜੀ ਮਾਈ ਮੋਹ ਅਵਰ ਨਾ ਜਾਣਿਓ ਅਨਨਾਨਾ ਸਿਵ ਸੰਕਾਦਕ ਜਾਸ ਗੁਣ ਗਾਵੈ ਤਾਸ ਬਸੇ ਮੋਰੇ ਪਰਨਾਨਾ ਰਹਾਉ ਹਿਰਦੇ ਪ੍ਰਗਾਸ ਗਿਆਨ ਗੁਰੂ ਗਮਿਤ ਗਗਨ ਮੰਡਲ ਮੈਂ ਤੇ ਨਾਨਾ ਵਿਖੇ ਰੋਗ ਪੈ ਬੰਧਨ ਭਾਗੇ ਮਨ ਨਿਜ ਕਰ ਸੁਖ ਜਨਾਨਾ
एक सुमत रत जान मन प्रभु, दूसर मने ना अनाना, चंद्र बांस पाए मन बासन, त्याग खट्यो अभिमानना। जो जन गाय त्याय जस ठाकुर, तास प्रभु है थनाना, देवड़ भाग बस्यो मन जाकै, कर्म प्रधान मथनाना। काट शकत शिव सहज प्रगासियो, एका एक समनाना, कै कबीर गुर भेट महा सुख, परमत रहे मन मनाना। राग गौड़ी बावनी अखरी कबीर जियो की, एक ओंकार सतनाम करता पुरख गुर प्रसाद, बावनी असर लोक त्रै सब किसी नहीं माही, एक अखर किर जाएंगे ओ अखर इन मैं नाही। जै बोलता श्री आवा तै अबोलतै मन ना रुहावा, बोल अबोल मद है सोई, जस ओ है तस लखी न कोई। अल्लाह लहो तो क्या कहूँ, कहूँ ता को उपकार, बड़क बीज मैं रव रेऊ जा को तीन लोग विस्तार। अल्लाह लहंता भेद शै कछ कछ पायु फेद, उल्ट बेद मन बेद्यो पायु पंग शेद, तुरकत त्रिकत जानिए हिंदू वेद पुराण, मन समझावन कारने कशों के पढ़िए ज्ञान। ओंकार याद मैं जाना, लिखी अर मेटे ताहे ना माना, ओंकार लखी जो कोई, सोई लख मेटना ना होई। कक्का किरण कमल मैं पावा, सस बिगास संबड नहीं आवा, अरजे तहां कुसम रस पावा, अके कहां कहे का समझावा। कखा यही खोड़ मन आवा, खोड़े छाड़ ना दै दिसतावा, खसमे जान खेमा कर रही, तो होए निख्यो अखे पद लई। गंगा गुरके बचन पिछाना, दूजी बात ना धराई काना,

ਚਿਤ ਰਾਖ ਚਤੇਰਾ ਸ਼ਸ਼ਾ ਹੇ ਛਤਰਪਤ ਪਾਸ਼ਾ ਸਕ ਕੇ ਨਾ ਰਹੁ ਸਾਡ ਕੇ ਨਾ ਆਸਾ ਰੇ ਮਨ ਮੈਂ ਤੋ ਛਿਨ ਛਿਨ ਸਮਝਾਵਾਂ ਤਾਇ ਛਾੜਕਤ ਆਪ ਬੰਦਾਵਾਂ ਜੱਜਾ ਜਾਉ ਤਨ ਜੀਵਤ ਜਰਾਵੈ ਜੋਬਨ ਜਰ ਜੁਗਤ ਸੋ ਪਾਵੈ ਅਸ ਯਰ ਪਰ ਯਰ ਯਰ ਜਬ ਰਹੈ ਤਬ ਜਾਏ ਜੋਤ ਉਰ ਜਾਉ ਲਹੈ ਛੱਜਾ ਉਰਜ ਸੁਰਜ ਨਹੀਂ ਜਾਨਾ ਅਰਿਹੋ ਚੱਕ ਨਾਹੀਂ ਪਰਵਾਨਾ ਕਤ ਝਕ ਛਕ ਔਰ ਨ ਸਮਝਾਵਾਂ ਝਗਰ ਕੀਏ ਝਗਰ ਉਹੀ ਪਾਵਾਂ ਹੰਝਾ ਨਿਕਟ ਨਾ ਜੋ ਕੱਟ ਰਿਹੋ ਦੂਰ ਕਹਾਂ ਤਜ ਜਾਏ ਜਾਂ ਕਾਰਨ ਜਗ ਡੂੰਡਿਓ ਨਹਿਰੂ ਪਾਇਓ ਤਾਹੀ ਟੱਟਾ ਨਿਕਟ ਘਾਟ ਘਟ ਮਾਹੀ ਖੋਲ ਕਪਾਟ ਮਹੱਲ ਕੇ ਨਾ ਜਾਹੀ ਦੇਖ ਅਟਲ ਟਲ ਕਤੇ ਨ ਜਾਵਾਂ ਰਹੇ ਲਪਟ ਕੱਟ ਪਰਚੋ ਪਾਵਾਂ ਟੱਠਾ ਇਹ ਡੂਰ ਠਗ ਨੀਰਾ ਨੀਠ ਨੀਠ ਮਨ ਕੀਆ ਧੀਰਾ ਜਿਨ ਠਗ ਠੱਗਿਆ ਸਗਲ ਜਗ ਖਾਵਾਂ ਸੋ ਠਗ ਠੱਗਿਆ ਠੌਰ ਮਨ ਆਵਾਂ ਡੱਡਾ ਡਰ ਉਪਜੇ ਡਰ ਜਾਈ ਤਾਂ ਡਰ ਮੈਂ ਡਰ ਰਿਹਾ ਸਮਾਈ ਜੋ ਡਰ ਡਰੇ ਤਾਂ ਫਿਰ ਡਰ ਲਾਗੇ ਨਿਡਰ ਹੂਆ ਡਰ ਉਰ ਹੋਏ ਭਾਗੈ ਠੱਡਾ ਟੀਂਗ ਢੂੰਡਤ ਕਤੇ ਆਨਾ ਢੂੰਡਤ ਹੀ ਟਹਿ ਪਏ ਪੁਰਾਨਾ ਚੜ ਸੁਮੇਰ ਢੂੰਡ ਜਬ ਆਵਾਂ ਜੇ ਗੜ ਗੜਿਓ ਸੋ ਗੜ ਮੈਂ ਪਾਵਾਂ ਨਾਣਾ ਰਣ ਰੁੱਤੋ ਨਰ ਨੇਹੀ ਕਰੈ ਨਾ ਨਵੇ ਨਾ ਫੁਨ ਸੰਚਰੈ ਤਨ ਜਨਮ ਤਾਂ ਹੀ ਕੋ ਗਣੈ ਮਾਰੇ ਕੇ ਤਜ ਜਾਏ ਖਣੈ ਤੱਤਾ ਤਰ ਤਰਿਓ ਨ ਜਾਈ ਤਰਨ ਤ੍ਰੈ ਪਵਣ ਮੈਂ ਰਿਓ ਸਮਾਈ ਜੋ ਤ੍ਰੈ ਪਵਣ ਤਨ ਮੈਂ ਸੁਮਾਵਾਂ ਤਾਇਓ ਤੱਤੇ ਤਤ ਮਿਲਿਆ ਸੱਚ ਪਾਵਾਂ ਤੱਥਾ ਯਾ ਥਾਹ ਥਾਹ ਨਹੀਂ ਪਾਵਾਂ ਹੂਆ ਥਾਇਓ ਥਿਰ ਨਾ ਰੁਹਾਵਾਂ ਥੋੜੇ ਥਲ ਥਾਨਕ ਆਰੰਭੈ ਬਿਨ ਹੀ ਥਾਂਬੂ ਮੰਦਰ ਥੰਬੈ ਦੱਦਾ ਦੇਖ ਜੋ ਬਿਨ ਸੁਨਹਾਰਾ ਜਸ ਅਦੇਖ ਦਸ ਰਾਖ ਵਿਚਾਰਾ ਦਸਵੇਂ ਦੁਆਰ ਕੁੰਚੀ ਜਬ ਦੀਜੈ ਤੌਦੇ ਆਲ ਕੋ ਦਰਸ਼ਨ ਕੀਜੈ ਤੰਦਾ ਅਰਧ ਉਰਧ ਨਬੇਰਾ ਅਰਧੇ ਉਰਧ ਮਜੇ ਬਸੇਰਾ ਅਰਧ ਛਾੜ ਉਰਧ ਜੋ ਆਵੈ ਤਉ ਅਰਧੇ ਉਰਧ ਮਿਲਿਆ ਸੁਖ ਪਾਵਾ ਨੰਨਾ ਨਿਸਦਨ ਨਿਰਖਤ ਜਾਈ ਨਿਰਖਤ ਨੈਣ ਰਹੇ ਰਤਵਾਈ ਨਿਰਖਤ ਨਿਰਖਤ ਜਬ ਜਾਏ ਪਾਵਾਂ ਤਬ ਲੈ ਬਿਰਖੇ ਨਿਰਖ ਮਿਲਾਵਾਂ ਪੱਪਾ ਅਪਰ ਪਾਰ ਨਹੀਂ ਪਾਵਾਂ ਪਰਮ ਜੋਤਸੋਂ ਪਰਚੂ ਲਾਵਾਂ ਪਾਂਚੋ ਇੰਦਰੇ ਨਿਗ੍ਰਹਿ ਕਰੀ ਪਾਪ ਪੁੰਨ ਦੋਏ ਨਿਰਵਈ ਫੱਫਾ ਬਿਨ ਫੁੱਲੇ ਮਲ ਹੋਈ ਤਾਂ ਫਲ ਫੰਖ ਲਖੇ ਜੋ ਕੋਈ ਦੂਣ ਨ ਪਾਰੀ ਫੰਕ ਵਿਚਾਰੇ ਤਾਂ ਫਲ ਫੰਕ ਸਭੀ ਤਨ ਫਾਰੀ ਬੱਬਾ ਬਿੰਦੇ ਬਿੰਦ ਮਿਲਾਵਾ ਬਿੰਦੇ ਬਿੰਦ ਨਾ ਬਿਸਰਨ ਪਾਵਾ ਬੰਦੇ ਹੋਏ ਬੰਦਗੀ ਗਹੇ ਬੰਦਕ ਹੋਏ ਬੰਦ ਸੁਧ ਲਹੇ ਪੱਬਾ ਭੇਦੇ ਭੇਦ ਮੁਲਾਵੈ ਆਪੋ ਭਾਨ ਪਰੋਸੋ ਜਾਵੈ ਜੋ ਬਾਹਰ ਸੋ ਪੀਤਰ ਜਾਣਿਆ ਭਇਆ ਭੇਦ ਫੁਰਮਤ ਪਹਿਚਾਨਿਆ ਮੰਮਾ ਮੂਲ ਗਿਆ ਮਨ ਮਾਨੈ ਮਰਮੀ ਹੋਏ ਸੁ ਮਨ ਕੋ ਜਾਣੈ ਮਤ ਕੋਈ ਮਨ ਮਿਲਤ ਮਿਲਮਾਵੈ ਮਗਨ ਪਿਆਸ ਤੈ ਸੋ ਸਚ ਪਾਵੈ ਮੰਮਾ ਮਨਸੂ ਕਾਂਚ ਹੈ ਮਨ ਸਾਧੇ ਸਿੱਧ ਹੋਈ ਮਨ ਹੀ ਮਨਸੂ ਕਹੇ ਕਬੀਰਾ ਮਨਸਾ ਮਿਲਿਆ ਨਾ ਕੋਈ ਇਹੋ ਮਨ ਸਕਤੇ ਇਹੋ ਮਨ ਸੀਉ ਇਹੋ ਮਨ ਪੰਚ ਤੱਤ ਕੋ ਜੀਉ ਇਹੋ ਮਨ ਲੈ ਜੋ ਨ ਮੈਂ ਰਹੈ ਤਾਉ ਤਿੰਨ ਲੋਕ ਕੀ ਬਾਤੈ ਕਹੈ ਯਈਆ ਜੋ ਜਾਨੇ ਤੋ ਦੁਰਮਤ ਹਨ ਕਰ ਬਸ ਕਾਇਆ ਗਉ ਰਣ ਰੁੱਤੋ ਭਾਜੇ ਨੇ ਸੂਰੋ ਥਾਰੋ ਨਾਉ ਰਾਰਾ ਰਸ ਨਿਰਸ ਕਰ ਜਾਨਿਆ ਹੋਏ ਨਿਰਸ ਸੋ ਰਸ ਪਹਿਚਾਨਿਆ ਇਹ ਰਸ ਸਾਡਾ ਉਹ ਰਸ ਆਵੈ ਉਹ ਰਸ ਪੀਆ ਇਹ ਰਸ ਨਹੀਂ ਭਾਵੈ ਲੱਲਾ ਆਸੇ ਲਿਵ ਮਨ ਲਾਵੈ ਅਨੰਤ ਨ ਜਾਏ ਪਰਮ ਸਚ ਪਾਵੈ ਅਰਜੋ ਤਾਂ ਪ੍ਰੇਮ ਲਿਵ ਲਾਵੈ ਤੋ ਅੱਲਾ ਲਹੇ ਲੈ ਚਰਨ ਸਮਾਵੈ ਮੱਵਾ ਵਾਰ ਵਾਰ ਬਿਸ਼ਨ ਸੁਮਾਰੈ ਬਿਸ਼ਨ ਸੁਮਾਰ ਨਾ ਆਵੈ ਹਾਰੈ ਬਲ ਬਲ ਜੇ ਬਿਸ ਬਿਸ਼ਨ ਤਨਾ ਜਸ ਗਾਵੈ ਬਿਸ਼ਨ ਮਿਲੇ ਸਭ ਹੀ ਸਚ ਪਾਵੈ ਵਾਹ ਵਾਹ ਵਾਹੀ ਜਾਨੀਏ ਵਾ ਜਾਨੀ

ਇਹੋ ਹੋਏ ਇਹੋ ਆਰ ਹੋ ਜਬ ਮਿਲੇ ਤਾਂ ਮਿਲਤ ਨ ਜਾਣੈ ਕੋਈ ਸੱਸਾ ਸੋ ਨੀਕਾ ਕਰ ਸੋਦੋ ਕਟ ਪਰਚਾ ਕੀ ਬਾਤ ਨਿਰੋਦੋ ਕਟ ਪਰਚੇ ਜੋ ਉਪਜੇ ਪਾਉ ਪੂਰ ਰਿਹਾ ਤਾਂ ਤ੍ਰੇਪੁਣ ਗਰਾਉ ਕੱਖਾ ਖੋਜ ਪਰੇ ਜੋ ਕੋਈ ਜੋ ਖੋਜੇ ਸੋ ਬੋਰ ਨ ਹੋਈ ਖੋਜ ਬੂਝ ਜੋ ਕਰੇ ਵਿਚਾਰਾ ਤਉ ਪਵਜਲ ਤਰਤ ਨ ਲਾਵੇ ਬਾਰਾ ਸੱਸਾ ਸੋ ਛੈ ਸੇਜ ਸਵਾਰਾ ਸੋਈ ਸਾਈ ਸੰਦੇ ਨਿਵਾਰੈ ਅਲੱਪ ਸੁਖ ਛਾਡ ਪਰਮ ਸੁਖ ਪਾਵਾਂ ਤਾਵਿਓ ਤ੍ਰਿਆ ਹੋ ਕਹਾਵਾਂ ਹਾਹਾ ਹੋਤ ਹੋਏ ਨਹੀਂ ਜਾਨਾ ਤਵੇ ਹੋਏ ਤਵੇ ਮਨ ਮਾਨਾ ਹੈ ਜੋ ਸਹੀ ਲਖੇ ਜੋ ਕੋਈ ਤਬ ਉਹੀ ਉਹ ਨ ਹੋਈ ਲਿਓ ਲਿਓ ਕਰਤ ਫਿਰੇ ਜਬ ਲੋਗਾ ਤਾਂ ਕਾਰਨ ਵਿਆਪੇ ਬਹੁ ਸੋਗਾ ਲਖਮੀ ਬਰ ਸਿਓ ਜੋ ਲਿਓ ਲਾਵੈ ਸੋ ਲੋਕ ਸੋਗ ਮਿਟੇ ਸਭ ਹੀ ਸੁਖ ਪਾਵੈ ਕੱਖਾ ਕਿਰਤ ਖਬਦ ਗਏ ਕੀਤੇ ਕਿਰਤ ਖਬਦ ਆਜੂ ਨਹਿ ਚੇਤੇ ਅਬਜਾ ਜਾਨ ਜੋ ਮਨਾ ਰਹੀ ਜਾਂ ਕਾ ਵਿਸ਼ਰਾ ਤੈ ਸਿਰ ਰਹਿ ਬਾਵਨ ਅੱਖਰ ਜੋ ਰਹਿ ਆਨ ਸਕਿਆ ਨਾ ਅੱਖਰ ਏਕ ਪਛਾਨ ਸਤਕਾ ਸ਼ਬਦ ਕਬੀਰਾ ਕਹੀ ਪੰਡਿਤ ਹੋਏ ਸੋ ਅਨ ਪੈ ਰਹੀ ਪੰਡਿਤ ਲੋਕ ਕੋ ਵਿਵਹਾਰ ਗਿਆਨਵੰਤ ਕੋ ਤਤ ਵਿਚਾਰ ਜਾਂ ਕਹਿ ਜੀ ਜੈਸੀ ਬੁੱਧ ਹੋਈ ਕਹਿ ਕਬੀਰ ਜਾਨੇਗਾ ਸੋਈ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਗੌੜੀ ਤਿੰਤੀ ਕਬੀਰ ਜੀ ਕੀ ਸਲੋਕਾ 15 33 7 ਵਾਰ ਕਹਿ ਕਬੀਰ ਉਰ ਵਾਰ ਨ ਪਾਰ ਸਾਧਕ ਸਿੱਧ ਲਖੇ ਜੋ ਪਿਓ ਆਪੇ ਕਰਤਾ ਆਪੇ ਦਿਓ ਥਿੰਤੀ ਆਮ ਆਪਸ ਮੈਂ ਆਸ ਨਿਵਾਰੂ ਅੰਤਰ ਜਾਮੀ ਰਾਮ ਸੁਮਾਰੂ ਜੀਵਤ ਭਾਵੋ ਮੁਖ ਦੁਆਰ ਅਨਪੋ ਸ਼ਬਦ ਤਤ ਨਿਜ ਸਾਰ ਚਰਨ ਕਮਲ ਗੋਬਿੰਦ ਰੰਗ ਲਾਗਾ ਸੰਤ ਪ੍ਰਸਾਦ ਪਏ ਮਨ ਨਿਰਮਲ ਹਰ ਕੀਰਤਨ ਮੈਂ ਅੰਦਨ ਜਾਗਾ ਰਹਾਉ ਪਾਰੀ ਵਾ ਪ੍ਰੀਤਮ ਕਰੋ ਵਿਚਾਰ ਘਟ ਮੈਂ ਖੇਲਾ ਆ ਘਟ ਅਪਾਰ ਕਾਲ ਕਲਪਨਾ ਕਦੇ ਨ ਖਾਈ ਆਦਿ ਪੁਰਖ ਮੈਂ ਰਹੇ ਸੁਮਾਈ ਦੁਤੀਆ ਦੂੰ ਕਰ ਜਾਨੈ ਅੰਗ ਮਾਇਆ ਬ੍ਰਹਮ ਰਮੇ ਸਭ ਸੰਗ ਨਾਉ ਬੜੇ ਨਕੜਤਾ ਜਾਏ ਆ ਕੁੱਲ ਨਿਰੰਜਨ ਏਕੇ ਪਾਏ ਤ੍ਰਿਤੀਆ ਤੀਨੇ ਸਮ ਕਰ ਲਿਆਵੈ ਆਨੰਦ ਮੂਲ ਪਰਮ ਪਦ ਪਾਵੈ ਸਾਧ ਸੰਗਤ ਉਪਜੇ ਵਿਸ਼ਵਾਸ ਬਾਰ ਪੀਤਰ ਸਦਾ ਪੁਰਗਾਸ ਚੌਥਾ ਚੰਚਲ ਮਨ ਕੋ ਗਹੁ ਕਾਮ ਕ੍ਰੋਧ ਸੰਗ ਕਬੂ ਨ ਬਹੁ ਜਲ ਤਲ ਮਾਏ ਆਪੇ ਆਪ ਆਪੇ ਜਪੋ ਆਪਣਾ ਜਾਪ ਪੰਚ ਪੰਚ ਤਤ ਵਿਸਤਾਰ ਕਨ ਕਾਮਨੇ ਯੁਗ ਵਿਵਹਾਰ ਪ੍ਰੇਮ ਸੁਦਾ ਰਸ ਪੀਵੈ ਕੋਈ ਜਰਾ ਮਰਨ ਦੁਖ ਫੇਰ ਨ ਹੋਏ ਛੱਠ ਘਟ ਚੱਕਰ ਸਹੁੰਗ ਦਿਸ ਧਾਏ ਬਿਨ ਪਰਚੇ ਨੇ ਥਿਰਾ ਰਹਾਏ ਦੁਬਦਾ ਮੇਟ ਖਿਮਾ ਗੈ ਗ੍ਰਹੁ ਕਰਮ ਧਰਮ ਕੀ ਸੂਲ ਨ ਸਹੁ ਸਾਤੇ ਸਤ ਕਰ ਬਾਚਾ ਜਾਣ ਆਤਮ ਰਾਮ ਲਿਓ ਪਰਵਾਣ ਛੁਟੈ ਸੰਸਾਰ ਮਿਟੈ ਜਾਏ ਦੁਖ ਸੁਨ ਸਰੋਵਰਾ ਪਾਵੋ ਸੁਖ ਅਸ਼ਟਮੀ ਅਸ਼ਟ ਤਾਂਤ ਕੀ ਕਾਇਆ ਤਾਂ ਮੈਂ ਆ ਕੁੱਲ ਮਹਿ ਨਿਦਰਾਇਆ ਗੁਰਗਮ ਗਿਆਨ ਬਤਾਵੈ ਭੇਦ ਉਲਟਾ ਰਹੇ ਅਪੰਗ ਅਸ਼ੇਦ ਨੌਮੀ ਨਵੇਂ ਦੁਆਰ ਕੋ ਸਾਧ ਬੈਤੀ ਮਨਸਾ ਰਾਖੂ ਮਾਦ ਲੋਭ ਮੋਹ ਸਭ ਬੀਸਰ ਜਾਓ ਜੁਗ ਜੁਗ ਜੀਵੋ ਅਮਰ ਫਲ ਖਾਹੋ ਦਸਵੀਂ ਦੈਦ ਸੋਏ ਆਨੰਦ ਛੁੱਟੈ ਫਰਮ ਮਿਲਾਏ ਗੋਬਿੰਦ ਜੋਤ ਸਰੂਪੇ ਤਤ ਅਨੂਪ ਅਮਲ ਨਾ ਮਲ ਨਾ ਸ਼ਾਹ ਨਹੀਂ ਧੂਪ ਏਕਾਦਸੀ ਏਕ ਦਿਸ ਧਾਵੈ ਤਉ ਜੋਨੀ ਸੰਕਟ ਬਹੁਰ ਨ ਆਵੈ ਸੀਤਲ ਨਿਰਮਲ ਪਿਆ ਸਰੀਰਾ ਦੂਰ ਬਤਾਵਤ ਪਾਇਆ ਨੀਰਾ ਬਾਰਸ ਬਾਰੈ ਉਗਵੈ ਸੂਰ ਐਨਸ ਬਾਜੇ ਅਨਹਦ ਧੂਰ ਦੇਖਿਆ ਤਿਉਹ ਲੋਕ ਕਾ ਪੀਓ ਆਚਰਜ ਪਿਆ ਜੀਵਤ ਤੇ ਸੀਓ ਤੇਰਸ ਤੇਰਾ ਗਮ ਵਖਿਆਣ ਅਰਧ ਉਰਦਸ ਵਿੱਚ ਸਮ ਪਹਿਚਾਣ
नीच ऊच नहीं मान या मान, व्यापक राम सगल स्वमान, चौदस चौदह लोक मयार, रोम रोम मैं बसे मुरार, सत संतोखा तरु त्यान, कथनी कथिया ब्रह्म ज्ञान, पुण्यो पूरा चंद आकाश, पसरा कला सहज परगास, आदि अंत मद होए रिया धीर, सुख सागर मैर मैं कबीर। एक ओंकार सतगुर प्रसाद राग गौड़ी बार कबीर जियो की सत, बार बार हर के गुण गामू, गुरगम भेद सो हर का पामू, रहाउ आदित करे भगत आरंभ, काया मंदिर मनसा थंब, एनस अखंड सुराई जाए, ताओ अनहद बैन सहज मैं पाई, सोमवार सस अमृत चरै, चाखत बेंग सगल बिख हरै, बाणी रोकियां रहे द्वार, तो मन मतवारो पीवनहार, मंगलवार लै माहित, पंच चोर की जान रीत, कर छोड़े बार जिन जाई, नात्र खरार से हैराय, बुधवार बुध करे परगास, हिरदा कमल मैं हर का बास, गुरमिल दो एक समथरा, उर्द पंगला शुदा करै, बृहस्पत बिखिया दे बहाई, तीन देव एक संग लाए, तीन नदी तैं त्रिकुटी माई, एनस कसमल तो वै नाही, सो कृत सहारे सो बरद चढ़ै, अनदने आप सुन लड़ै, सुरखी पांचो राखी सबै, तौ दूजी दृष्ट ना पैसे खबै, था

ਹਰ ਮਨੁੱਖ ਦੇ ਅੰਦਰ ਆਪਣੇ ਮਾਲਕ ਜਿਸ ਨੇ ਇਸ ਦੀ ਰਚਨਾ ਕੀਤੀ ਹੈ ਉਸ ਦੇ ਦਰਸ਼ਨਾਂ ਦੀ ਉਸ ਨੂੰ ਮਿਲਣ ਦੀ ਤਾਂਘ ਹੈ। ਉਸ ਦੀ ਪ੍ਰਾਪਤੀ ਲਈ ਬਹੁਤ ਸਾਰੇ ਲੋਕਾਂ ਨੇ ਕਈ ਤਰ੍ਹਾਂ ਦੇ ਭੇਖ ਧਾਰਨ ਕੀਤੇ, ਕਈ ਤਰ੍ਹਾਂ ਦੇ ਕਰਮ ਕਾਂਡ ਕੀਤੇ, ਪਰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਈ। ਸਗੋਂ ਭੇਖ ਧਾਰ ਕੇ ਕਰਮ ਕਾਂਡ ਕਰਕੇ ਹਉਮੈ ਹੀ ਵਧੀ। ਇਸ ਪਵਿੱਤਰ ਸ਼ਬਦ ਵਿੱਚ ਗੁਰੂ ਸਾਹਿਬ ਉਹਨਾਂ ਭੇਖਾਂ ਅਤੇ ਕਰਮ ਕਾਂਡਾਂ ਦਾ ਜ਼ਿਕਰ ਕਰਦੇ ਹਨ ਅਤੇ ਬੜੇ ਪਿਆਰ ਨਾਲ ਸਮਝਾਉਂਦੇ ਹਨ। ਪਿਆਰੇ, ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ। ਉਸ ਦੀ ਪ੍ਰਾਪਤੀ ਲਈ ਉਸ ਦੇ ਦਰ ਉੱਤੇ ਅਰਦਾਸ ਕਰਨੀ ਚਾਹੀਦੀ ਹੈ ਕਿ ਹੇ ਅਕਾਲ ਪੁਰਖ, ਮੈਨੂੰ ਵਿਵੇਕ ਬੁੱਧੀ ਬਖਸ਼ਿਸ਼ ਕਰ। ਹਾਰ ਪਰਿਓ ਸਵਾਮੀ ਕੈ ਦੁਆਰੇ ਦੀਜੈ ਬੁੱਧ ਵਿਵੇਕਾ। ਉਹ ਫੋਕਟ ਕਰਮ ਜਿਨ੍ਹਾਂ ਦੇ ਕੀਤਿਆਂ ਕੋਈ ਲਾਭ ਨਹੀਂ ਅਤੇ ਨਾ ਹੀ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਗੁਰੂ ਸਾਹਿਬ ਉਹਨਾਂ ਦਾ ਜ਼ਿਕਰ ਇਸ ਤਰ੍ਹਾਂ ਕਰਦੇ ਹਨ ਕਿ ਵੇਦਾਂ ਦਾ ਪਾਠ ਕਰਨਾ ਅਤੇ ਉਹਨਾਂ ਦੀ ਕੇਵਲ ਵਿਚਾਰ ਕਰ ਲੈਣੀ ਜਾਂ ਨਿਉਲੀ ਕਰਮ ਕਰਨ ਨਾਲ ਪ੍ਰਭੂ ਦੀ ਪ੍ਰਾਪਤੀ ਤਾਂ ਕੀ ਹੋਣੀ ਸੀ, ਸਗੋਂ ਪੰਜਾਂ ਵਿਕਾਰਾਂ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਤੋਂ ਵੀ ਛੁਟਕਾਰਾ ਨਹੀਂ ਹੋਇਆ ਅਤੇ ਅਹੰਕਾਰ ਹੋਰ ਵੱਧ ਗਿਆ। ਉਹ ਪ੍ਰਭੂ ਮੌਨ ਧਾਰਨ ਕਰਨ ਨਾਲ ਬਰਤਨਾਂ ਦਾ ਤਿਆਗ ਕਰਕੇ ਕੇਵਲ ਹੱਥਾਂ ਨੂੰ ਹੀ ਆਪਣੇ ਬਰਤਨ ਬਣਾਉਣਾ, ਕੱਪੜਿਆਂ ਦਾ ਤਿਆਗ ਕਰਕੇ ਨੰਗਾ ਰਹਿਣਾ, ਘਰ ਛੱਡ ਕੇ ਜੰਗਲਾਂ ਵਿੱਚ ਰਹਿਣ ਨਾਲ ਦੁਬਿਧਾ ਦੂਰ ਨਹੀਂ ਹੁੰਦੀ, ਨਾ ਹੀ ਉਸ ਦੀ ਪ੍ਰਾਪਤੀ ਹੁੰਦੀ ਹੈ। ਉਸ ਦੀ ਪ੍ਰਾਪਤੀ ਲਈ ਤੀਰਥਾਂ 'ਤੇ ਵਾਸਾ ਕਰ ਲੈਣਾ ਜਾਂ ਸਿਰ ਉੱਤੇ ਆਰਾ ਚਲਵਾਉਣ ਨਾਲ ਜਾਂ ਅਜਿਹੇ ਲੱਖਾਂ ਹੀ ਯਤਨ ਕਰਨ ਨਾਲ ਹਿਰਦੇ ਦੀ ਮੈਲ ਦੂਰ ਨਹੀਂ ਹੁੰਦੀ। ਜੇ ਕੋਈ ਬਹੁਤ ਦਾਨੀ ਬਣ ਕੇ ਇਸਤਰੀ, ਹਾਥੀ, ਘੋੜੇ, ਅੰਨ, ਕੱਪੜੇ ਅਤੇ ਜ਼ਮੀਨ ਆਦਿ ਦਾਨ ਕਰਕੇ ਉਸ ਪ੍ਰਭੂ ਦੀ ਪ੍ਰਾਪਤੀ ਚਾਹੇ ਤਾਂ ਵੀ ਨਹੀਂ ਹੋ ਸਕਦੀ। ਯੋਗ ਦੇ 84 ਆਸਣ ਕਰ ਲਵੇ, ਸਿੱਧੀ ਪ੍ਰਾਪਤ ਕਰ ਲਵੇ, ਆਪਣੀ ਉਮਰ ਲੰਬੀ ਕਰ ਲਵੇ ਤਾਂ ਵੀ ਹਰੀ ਦੀ ਪ੍ਰਾਪਤੀ ਨਹੀਂ ਹੁੰਦੀ। ਕੋਈ ਪੂਜਾ ਅਰਚਾ ਡੰਡੌਤ ਖਟ ਕਰਮ ਵੀ ਕਰੇ ਤਾਂ ਵੀ ਹਉਮੈ ਦਾ ਹੀ ਪਸਾਰਾ ਵੱਧਦਾ ਹੈ। ਪਰਮਾਤਮਾ ਨੂੰ ਭੁੱਲ ਕੇ ਮਨ ਨੂੰ ਰੰਗ ਤਮਾਸ਼ਿਆਂ, ਸੁੱਖ ਦੇ ਸਾਧਨਾਂ ਨਾਲ ਹੰਕਾਰ ਪੈਦਾ ਕਰਕੇ ਮਨੁੱਖ ਨਰਕਾਂ ਦੇ ਰਾਹ ਤੁਰ ਪੈਂਦਾ ਹੈ। ਇਸ ਲਈ ਇਹਨਾਂ ਸਭ ਕਰਮ ਕਾਂਡਾਂ ਨਾਲੋਂ ਸ਼ੁਭ ਕਰਮ ਹੈ ਪਰਮਾਤਮਾ ਦੀ ਕੀਰਤੀ, ਸਿਫਤ, ਵਡਿਆਈ, ਗੁਣਾਂ ਦਾ ਗਾਇਨ ਕਰਨਾ, ਜਿਸ ਨੂੰ ਉਹ ਵਾਹਿਗੁਰੂ ਆਪਣੀ ਮਿਹਰ ਕਰਕੇ ਆਪਣੀ ਸਿਫਤ ਕਰਵਾ ਲਵੇ ਉਸ ਨੂੰ ਉਸ ਦੀ ਪ੍ਰਾਪਤੀ ਹੋ ਜਾਂਦੀ ਹੈ ਅਤੇ ਉਸ ਦਾ ਸੇਵਕ ਬਣ ਜਾਂਦਾ ਹੈ, ਉਸ ਦੇ ਨਾਮ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ। ਸਾਹਿਬ ਬਖਸ਼ਿਸ਼ ਕਰ ਰਹੇ ਹਨ, ਤੇਰੋ ਸੇਵਕ ਇਹ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁੱਖ ਭੰਜਨ, ਹਰ ਹਰ ਕੀਰਤਨ ਇਹ ਮਨ ਰਾਤਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਚੌਥੇ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਮ ਨਾਮ ਪਰਮ ਧਾਮ ਸੁੱਧ ਬੁੱਧ ਨਿਰੀਕਾਰ ਬੇਸੁਮਾਰ ਸਰਬਰ ਕੋ ਕਾਹੇ ਜੀਓ ਸੁਥਰ ਚਿੱਤ ਭਗਤ ਹਿੱਤ ਭੇਖ ਧਰਿਓ ਹਰ ਨਖ ਸਹਰਿਓ ਨਖ ਬਿਦਾਰ ਜੀਓ ਸੰਖ ਚੱਕਰ ਗਦਾ ਪਦਮ ਆਪ ਆਪ

ਵਾਹਿਗੁਰੂ ਜੀ ਨਿਰਮਲ ਨਾਮ ਸੁਧਾ ਭਰਪੂਰਨ ਸ਼ਬਦ ਤਰੰਗ ਪ੍ਰਗਟਿਤ ਦਿਨ ਆਗਰ ਗਹਿਰ ਗਭੀਰ ਅਥਾ ਅਤ ਬਡ ਸੋਪਰ ਸਦਾ ਸਭ ਬਿਤਰ ਨਾਗਰ ਸੰਤ ਮਰਾਲ ਕਰੇ ਕਤੁਹਲ ਤਿੰਨ ਜਮ ਤ੍ਰਾਸ ਮਿਟਿਓ ਦੁਖ ਘਾਗਰ ਕਲਯੁਗ ਦੁਰਤ ਦੂਰ ਕਰਬੇ ਕੋ ਦਰਸ਼ਨ ਗੁਰ ਸਗਲ ਸੁਖ ਸਾਗਰ ਸੰਤ ਮਰਾਲ ਕਰੇ ਕਤੁਹਲ ਤਿੰਨ ਜਮ ਤ੍ਰਾਸ ਮਿਟਿਓ ਦੁਖ

ਵਾਹਿਗੁਰੂ ਜੀ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸੁਪਨ, ਅਗਨ ਕਟੈ ਸਭ ਤੇਰੇ। ਗੁਰ ਨੈਣ ਬੈਣ ਗੁਰ ਗੁਰ ਕਰੋ, ਗੁਰੂ ਸਤ ਕਵ ਨਲ ਕਹੈ, ਜਿਨ ਗੁਰੂ ਨਾ

ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਜਿਸ ਪਾਸ

ਬਿਲਾਵਲ ਬਾਣੀ ਭਗਤ ਨਾਮ ਦੇਵ ਜੀ ਕੇ।

ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਬਾਣੀ ਭਗਤ ਨਾਮਦੇਵ ਜੀ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਫਲ ਜਨਮ ਮੋਕੋ ਗੁਰ ਕੀਨਾ, ਦੁੱਖ ਵਿਸਾਰ ਸੁਖ ਅੰਤਰ ਲੀਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ, ਸਤਿਗੁਰੂ ਸਾਹਿਬ ਜੀ ਨੇ ਪਾਰ ਬਖਸ਼ਿਸ਼ ਕੀਤੀ ਹੈ। ਅੱਜ ਦਾ ਜੋ ਪਾਵਨ ਹੁਕਮ ਬਖਸ਼ਿਸ਼ ਕੀਤਾ ਹੈ, ਬਿਲਾਵਲ ਰਾਗ ਵਿੱਚ ਭਗਤ ਨਾਮਦੇਵ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਭਗਤ ਬਾਣੀ ਦੇ ਸਿਰਲੇਖ ਅਧੀਨ ਦਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 857 ਪਰ ਸੁਸ਼ੋਭਿਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਜਿਆਰਾ ਹੋਈ ਆ ਕਿ ਵਿਕੂੜਾ ਟੁੱਟੈ ਪਾਲ ਹੁਕਮੀ ਹੋਣ ਆਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਏ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਸਾਜ ਕਰੇ ਤਨ ਖੇਹੇ

ਹੁਕਮੀ ਹੁਕਮ ਚਲਾਏ ਰਾਹੋ ਸਾਚਾ ਸਾਹਿਬ ਸਾਚ ਨਾਏ ਪਾਖਿਆ ਪਾਉ ਪਾਰ ਫਿਰ ਕੇ ਅੱਗੇ ਰੱਖੀਏ ਜਿਤ ਦਿਸੈ ਦਰਬਾਰ ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ ਨਾਨਕ ਏਵੇ ਜਾਣੀਏ ਸਭ ਆਪੇ ਸਚਿਆਰ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹੇ ਸਮਾਈ ਜਿਹੋ ਜਾਣਾ ਕਾ ਨਾਹੀ ਕਹਿਣਾ ਕਥਨ ਨਾ ਜਾਈ ਤੀਰਥ ਨਾਵਾਂ ਜੀ ਤਿਸ ਭਾਵਾ ਵਿਣ ਪਾਣੀ ਕੇ ਨਾਏ ਕਰੀ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਕੁਗੁਰ ਕੀ ਸਿੱਖ ਸੁਣੀ ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ ਚੰਗਾ ਨਾਉ ਰਖਾਏ ਕਹਿ ਜਸ ਕੀਰਤ

ਕਿਹਾ ਕੋਈ ਨਾ ਸੁਝੈ ਜੇ ਤਿਸ ਗੁਣ ਕੋਈ ਕਰੇ ਸੁਣਿਆ ਦੀਪ ਲੋਪਾ ਤਾਲ ਸੁਣਿਆ ਪੋਹ ਨਾ ਸਕੈ ਕਾਲ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਕਸਾਲਾ ਹਨੁਮੰਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਪੜ ਪੜ ਪਾਵ ਰਹਿਮਾਨ ਸੁਣਿਆ ਲਾਗੈ ਸਹਿਜ ਧਿਆਨ ਸੁਣਿਆ ਸਰਾ ਗੁਣਾ ਕੀ ਗਾਹ ਸੁਣਿਆ ਸਿੱਖ ਪੀਰ ਪਾਤਸ਼ਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਰੂਪ ਭਾਵ ਕਾ ਨਾਸ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਵਹਿ ਕਰਨ ਵਿਚਾਰ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਗਨ ਚੱਲੇ ਪੰਥ ਮੰਨੈ ਧਰਮ ਸੇਤੀ ਸੰਬੰਧ।

ऐसा नाम निरंजन होए जिको मन जाने मन कोए। पंचे सोहे दर्रा जान पंचा का गुर एक ध्यान। सौल धर्म दया का पूत संतोख थाप रखिया जिन सूत। धरती होर परै होर होर तिस्ते भार तलै कमन जोर। ਇਹ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ। ਕੀਤਾ ਪਸਾਉ ਏਕੋ ਕੁਆਉ ਤਿਸਤੇ ਹੋਏ ਲਖ ਦਰਿਆਉ। ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ। ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ। ਅਸੰਖ ਸੂਰਮ ਭਕਸਾਰ ਸੰਖ ਮੋਲ ਲਿਵਲਾਏ ਤਾਰ। ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ। ਸੰਖ ਅਮਰ ਕਰ ਜਾਹੇ ਜੋਰ ਸੰਖ ਗਲਵਡ ਹੱਤਿਆ ਕਮਾਹੇ। ਸੰਖ ਪਾਪੀ ਪਾਪ ਕਰ ਜਾਹੇ ਸੰਖ ਨਿੰਦਕ ਸਿਰ ਕਰਹਿ ਭਾਰ। ਨਾਨਕ ਨੀਚ ਕਹਿ ਵਿਚਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ। ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ। ਜੇਤਾ ਕੀਤਾ ਤੇਤਾ ਨਾਉ ਵਿੰਡਾ ਵੈ ਨਾਹੀ ਕੋ ਥਾਉ। ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ। ਬਹੁਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈ ਆਹ ਧੋਏ। ਉਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੋ। ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ।

ਤਵਾਰ ਨਾ ਜੋਗੀ ਜਾਣੇ ਰੁਤਮਾ ਹੁਨਾ ਕੋਈ ਕਿਵਕਾ ਰਾਖਾ ਕਿਵਸਾ ਲਾਹੀ ਕਿਉ ਵਰਨੀ ਕਿਵ ਜਾਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ਸਹਿਸ ਅਠਾਰਹ ਕਹਿਣ ਕਤੇਬਾ ਸਲੂ ਇਕ ਧਾਤ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਨਦੀਆ ਅਤੇ ਵਾਹ ਪਵੈ ਸਮੁੰਦ ਨਾ ਜਾਣੀਐ ਹੈ ਕੀੜੀ ਤੁਲਨਾ ਹੋਵਨੀ ਜੇ ਤਿਸ ਮਨੁਹ ਨਾ ਵਿਸਰੈ ਹੈ ਅੰਤ ਨ ਵੇਖਣ ਸੁਣਨ ਨਾ ਅੰਤ

0: ਕੋ ਜਾਣੇ ਸੋਇ ਫਿਰ
1: ਜਿਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਕਿਤੇ ਮੰਗਹਿ ਜੋਦ ਅਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤਿਆਂ ਦੁਖ ਭੁਗ ਸਦ ਮਾਰ ਇਹ ਪੇਦਾ ਤਰੀ ਦਾ ਤਾਰ ਜੇ ਕੋ ਖਾਇ ਆਖਣ ਪਾਏ ਉਹ ਜਾਣੇ ਜਿਤਿਆ ਮੋਹਿ
0: ਖਾਏ
1: ਜਿਸਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਆਵਹਿ ਮੁੱਲੈ ਜਾਹੇ ਅਮੁੱਲ ਭਾਏ ਮੁੱਲਾ ਸਮਾਹੇ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਆਖੇ ਵੇਦ ਪਾਠ ਪੁਰਾਣ ਆਖੇ ਪੜ੍ਹੇ ਕਰੇ ਵਖਿਆਨ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ
0: ਜਾਹੇ
1: ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸੱਚ ਸੋਏ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ ਤੇਰਾ ਪਰਿਸਿਓ ਕਹੀ ਅਨ ਕੀਤੇ ਗਾਵਣ
0: ਹਾਰੇ
1: ਗਾਵੇ ਚਿੱਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਇੰਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵੇ ਮੋਹਨੀਆਂ ਮਨ ਮੋਹਨ ਸੁਰਗਾ ਮੱਚ ਪਿਆਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਸਹੀ ਤੁਦਨੋ ਗਾਵੇ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਹੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬੇਭੂਤ ਆਈ ਪੰਥੀ ਸਗਲ ਜਮਾਤੀ ਮਨ ਜੀ ਤੈ ਜਗਜੀਤ ਪੁੱਤ ਗਿਆਨ ਦੈ ਭੰਡਾਰਨ ਘਟ ਘਟ ਵਜਹਿ ਨਾਦ ਸੰਜੋਗ ਵਿਜੋਗ ਦੁਇਕਾਰ ਚਲਾਵੈ ਲਿਖ

0: ਸੰਸਾਰ।
1: ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨ ਕੋਏ। ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਇਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ। ਇੱਥੇ ਸੋਹਨ ਪੰਚ ਪ੍ਰਵਾਨ, ਨਦਰੀ ਕਰਮ ਪਵੈ ਨਿਸ਼ਾਨ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ। ਕੇਤੇ ਬਰਮੇ ਘਾਟ ਘੜੀਐ ਰੂਪ ਰੰਗ ਕੇ ਵੇਸ। ਕੇਤੇ ਇੰਦ ਚੰਦ ਸੂਰ ਕੇਤੇ।

0: ਤੇ ਪਦ ਬੰਦਰ
1: ਕੀਤੀਆ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ
0: ਗਿਆਨ ਪਛਾਣੇ
1: ਸਰਮਖੰਡ ਕੀ ਬਾਣੀ ਰੂਪ ਤਿਥੈ ਘਾਟ ਘੜੀਏ ਬਹੁਤ ਅਨੂਪ ਤਿਥੈ ਘੜੀਏ ਸੁਰਤ ਮਤ ਮਨ ਬੁੱਧ ਤਿਥੈ ਘੜੀਏ ਸੂਰਾ ਸਿੱਧਾ।

0: ਸਵੈ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ
1: ਅਖਲ ਜੋਗੇ ਅਚਲ ਭੋਗੇ
0: ਅਚਲ ਰਾਜੇ ਅਟਲ ਸਾਜੇ
1: ਅਖਲ ਧਰਮਾ ਲਖ ਕਰਮਾ
0: ਸਰਬੰਗ ਦਾਤਾ ਸਰਬੰਗ ਗਿਆਤਾ
1: ਸਰਬੰਗ ਭਾਣੇ ਸਰਬੰਗ ਮਾਨੇ
0: ਸਰਬੰਗ ਪ੍ਰਾਣੰ ਸਰਬੰਗ ਤ੍ਰਾਣੰ
1: ਸਰਬੰਗ ਭੁਗਤਾ ਸਰਬੰਗ

0: ਸਰਬਤ ਗਾਉਣੇ ਕਿ ਸਰਬਤ ਪਾਉਣੇ
1: ਸਰਬਤ ਦੇਸੇ ਕਿ ਸਰਬਤ ਪੇਸੇ
0: ਕਿ ਸਰਬਤ ਰਾਜੇ ਕਿ ਸਰਬਤ ਸਾਜੇ
1: ਸਰਬਤ ਦੀਨੇ ਕਿ ਸਰਬਤ ਲੀਨੇ
0: ਕਿ ਸਰਬਤ ਜਾਹੋ ਕਿ ਸਰਬਤ ਪਾਹੋ
1: ਸਰਬਤ ਦੇਸੇ ਕਿ ਸਰਬਤ ਪੇਸੇ ਕਿ
0: ਸਰਬਤ ਕਾਲੇ ਕਿ ਸਰਬਤ ਪਾਲੇ
1: ਸਰਬਤ ਹੰਤਾ ਕਿ ਸਰਬਤ ਗੰਤਾ
0: ਕਿ ਸਰਬਤ ਪੇਖੀ ਕਿ ਸਰਬਤ ਪੇਖੀ
1: ਸਰਬਤ ਕਾਜੇ ਕਿ ਸਰਬਤ ਰਾਜੇ
0: ਕਿ ਸਰਬਤ ਸੁਖ ਹੈ ਕਿ ਸਰਬਤ ਭੁੱਖ ਹੈ
1: ਸਰਬਤ ਪ੍ਰਾਣੇ ਕਿ ਸਰਬਤ ਪ੍ਰਾਣ
0: ਕਿ ਸਰਬਤ ਦੇਸੇ ਕਿ ਸਰਬਤ ਪੇਸੇ
1: ਸਰਬਤ ਮਾਨੇ ਸਦੈਵ ਪ੍ਰਦਾਨ
0: ਕਿ ਸਰਬਤ ਜਾਪੀਏ ਕਿ ਸਰਬਤ ਥਾਪੀਏ
1: ਸਰਬਤ ਪਾਣੇ ਕਿ ਸਰਬਤ ਮਾਨੇ
0: ਕਿ ਸਰਬਤ ਇੰਦਰੇ ਕਿ ਸਰਬਤ ਚੰਦਰੇ
1: ਸਰਬਤ ਲੀਮੇ ਕਿ ਪਰਮ ਫਹੀਮ
0: ਕਿ ਆਕਲ ਅਲਾਮੇ ਕਿ ਸਾਹਿ ਕਲਾਮੇ
1: ਉਸਨ ਵਜੂ ਹੈ ਤਮਾਮ ਰਜੂ ਹੈ
0: ਹਮੇਸ਼ਾ ਸਲਾਮੇ ਸਨੀ ਖਤਮ ਦਾਮੇ
1: ਗਲੀ ਮੇ ਸ਼ਕਸਤੇ ਗਰੀਬ ਪ੍ਰਸਤੇ
0: ਬਲਿਕ ਤੋਂ ਬਕਾਨੇ ਜਮੀਨ ਉਲ ਜਮਾਨੇ
1: ਕਮੀ ਜੋ ਤਮਾਮੇ ਰਜ਼ੂਲ ਨਦਾਨੇ
0: ਹਰੀ ਫੁਲਾ ਜੀ ਮੈਂ ਰਜਾਇ ਜਕੀ ਦੇ
1: ਅਨੇਕ ਤਰੰਗ ਹੈ ਅਪੇਦ ਹੈ ਭੰਗ
0: ਅਜੀ ਜੋ ਨਿਵਾਜ ਹੈ ਗਰੀ ਮੁਲਖ ਰਾਜ ਹੈ
1: ਮੁਕਤ ਸਰੂਪ ਹੈ ਤ੍ਰਿਮੁਕਤ ਪ੍ਰਭੂਤ
0: ਹੈ ਪ੍ਰਭੁਕਤ ਪ੍ਰਭਾ ਹੈ ਸੰਯੁਕਤ ਸੁਦਾ ਹੈ
1: ਦੇਵ ਸਰੂਪ ਹੈ ਪੇਤੀ ਰੂਪ ਹੈ
0: ਸਮਸਤ ਤੋਂ ਪਰਾਜ ਹੈ ਸਦਾ ਸਰਬ ਸਾਜ ਹੈ
1: ਸਲਾਮ ਹੈ ਸਦੈਵ ਲਕਾਮ ਹੈ
0: ਨਿਰਭਾਸ ਰੂਪ ਹੈ ਦਾਜ ਹੈ ਅਨੂਪ ਹੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ
1: ਭਗਵੰਤ ਪਾਦੇ ਗੰਜੇ ਅਗਾਦੇ
0: ਸੁਭਨ ਸਰਭਾਗੇ ਸੁਸਰਭਾ ਅਨੁਰਾਗੇ
1: ਨਿਰਭੁਕਤ ਸਰੂਪ ਹੈ ਛਿੱਚ ਹੈ ਅਛੂਤ
0: ਹੈ ਨਰਕਮ ਪ੍ਰਦਾਸ ਹੈ ਪ੍ਰਥੁਲ ਪ੍ਰਵਾਸ ਹੈ
1: ਨਿਰਭੁਕਤ ਪ੍ਰਭਾ ਹੈ ਸਦੈਵੰ ਸਦਾ ਹੈ
0: ਭੁਕਤ ਸਰੂਪ ਹੈ ਪ੍ਰਯੁਕਤ ਅਨੂਪ ਹੈ
1: ਨਿਰਭੁਕਤ ਸਦਾ ਹੈ
0: ਅਨੁਕਤ ਸਰੂਪ ਹੈ ਪ੍ਰਯੁਕਤ ਅਨੂਪ ਹੈ
1: ਚਾਚਰੀ ਛੰਦ ਅਪੰਗ

0: ਅਟੁੱਟ ਪਨਾਰ ਅੰਡਠ ਪਰ
1: ਅਨਬਰਨ
0: ਅੰਤ ਦਾਤਾ ਮਹੰਤ ਕਲਖੰਡਨ ਹੈ ਮੈਂ ਮੰਡਲ ਹੈ ਕਲਕਾਨ ਹੈ ਸਿਵਾਨ ਹੈ ਮਨ ਮਾਨਿਆ ਹੈ ਜਗ ਜਾਨਿਆ ਹੈ ਸਰਪਾਚਾ ਹੈ ਸਰਨਾਚਾ ਹੈ ਸਰਵੇਸ਼ਵਰ ਹੈ ਜਗਕੇਸ਼ਵਰ ਹੈ ਪਰਤੇ ਪਰ ਹੈ ਕਿਰਨਾ ਕਰ ਹੈ ਅਕਤਾ ਕਿਰਤ ਹੈ ਅੰਮ੍ਰਿਤ ਅੰਮ੍ਰਿਤ ਹੈ ਅਕਤਾ ਕਿਰਤ ਹੈ ਧਰਮੀ ਤ੍ਰਿਤ ਹੈ ਅਕਤਾ ਕਿਰਤ ਹੈ ਅੰਮ੍ਰਿਤ ਅੰਮ੍ਰਿਤ ਹੈ ਨਿਰਨਾਇਕ ਹੈ ਕਲਕਾਇਕ ਹੈ।

0: ਨਾਚ ਕੇ ਜਸਾਂ
1: ਨਮੋ
0: ਰਾਜ ਰਾਜੇ ਨਮੋ ਇੰਦਰ ਇੰਦਰ ਨਮੋ ਬਿੰਦਰ ਬਿੰਦਰੇ ਨਮੋ ਬੀਜ ਬੀਜੇ ਨਮੋ ਪਰਮ ਤੰਤੰ ਤੰਤੰ ਸਰੂਪੇ ਨਮੋ ਮੰਤ੍ਰ ਮੰਤ੍ਰੇ ਨਮੋ ਧਿਆਨ ਧਿਆਨੇ ਨਮੋ ਪੋਜ ਪੋਜੇ ਨਮੋ ਪਾਨ ਪਾਨੇ ਨਮੋ ਇੰਦਰ ਇੰਦ੍ਰੇ ਅਨਾਦੰ ਪਵੂਤੇ ਨਮੋ ਆਸੇ ਆਸੇ ਨਮੋ ਬਾਂਕ ਬੰਕੇ ਤ੍ਰਿਵੰਗੀ ਤ੍ਰਿਕਾਲੇ ਅਨੰਗੀ ਅਕਾਨੇ ਅਭੂ ਅਜੂ ਅਨਾਸ ਅਕਾਸ ਅਕਾਲ ਦਿਆਲ ਰੇਖ ਭੇਖ ਅਨਾਥੇ ਪਰਮਾਥੇ ਅਜੋਨੀ ਅਮੋਨੀ ਅਕਰਮਾ ਪਰਮਾ ਗੰਜੇ ਅਲੇਖੇ ਹਰਿਯਮ ਕਰੀਮ ਕਰੀਮ ਰਹੀਮੇ

0: ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰੂ ਪ੍ਰਸਾਦ ਪਾਤਸ਼ਾਹੀ ਦਸਵੀ ਤ੍ਰਿਪ ਪ੍ਰਸਾਦ ਸੋਈਏ ਸ੍ਰਾਵਕ ਸੁਧ ਸਮੂਹ ਸਿਧਾਂਤ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ
0: ਸੋਰ ਸੁਰਾਦਰ ਸੁਧ ਸੁਦਾਦ ਸੰਤ ਸਮੂਹ ਅਨੇਕ ਮਤੀ ਕੇ
1: ਸਾਰੇ ਦੇਸ ਕੋ ਦੇਖ ਰਿਓ ਮਨ ਕੋ ਨ ਦੇਖਿਤ ਪ੍ਰਾਨ ਪਤੀ ਕੇ
0: ਸ਼੍ਰੀ ਭਗਵਾਨ ਕੀ ਪਾਏ ਕਿਰਪਾਉ ਤੇ ਕਰਤੀ ਬਿਨੇ ਕਰਤੀ ਕੇ
1: ਮਾਤੇ ਮਤੰਗ ਚਰੇ ਚਰ ਸੰਗ ਅਨੂਪ ਉਤੰਗ ਸੁਰੰਗ ਸੋਆਰੇ
0: ਕੋ ਤੁਰੰਗ ਤੁਰੰਗ ਸੇ ਕੁਦਰ ਪਾਉਣ ਕੇ ਗੌਣ ਕੋ ਜਾਤ ਨਿਵਾਰੇ
1: ਕਾਰੀ ਭਜਨ ਕੇ ਪੂਪ ਪਲੀ ਬਿਨਿਆਵਤ ਸੀਸ ਨ ਜਾਤ ਵਿਚਾਰੇ
0: ਏਤੇ ਪਏ ਤੋ ਕਹਾ ਪੇ ਭੂਪਤ ਅੰਤ ਕੋ ਨਾ ਗਹੀ ਪਾਈ ਪਧਾਰੇ ਸ਼੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ ਪਾਰੀ ਗੁਮਾਨ ਪਰੇ ਮਨ ਮੇ ਕਰ ਪਰਵਤ ਪੰਖਲ ਨਾ ਹਲੇਗੇ ਸ਼੍ਰੀ ਪਾ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੇਗੇ ਤੋਰਾ ਦੇਸ ਮਲਿੰਦ ਮੁਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਸਹਿ ਸ਼੍ਰੀ ਸਭ ਕੋ ਸ਼੍ਰੀ ਨਾਇਕ ਜਾਚਕ ਨੇਕ ਸੁ ਏਕ ਦਵਈਆ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸੰਥਾਪ ਥਪੇਂਗੇ ਸਾ ਸਮੋ ਪ੍ਰਸੰਨ ਫਿਰੇ ਜਸ ਤਰ ਸਵੇ ਅਵਲੋਕ ਜਪੇਂਗੇ ਕੋਟ ਸਨਾਨ ਗਜਾ ਇਕ ਦਾਨ ਅਨੇਕ ਸਵੇ ਪ੍ਰਸਾਦ ਭਰੇਂਗੇ ਜੇ ਨਰ ਸ਼੍ਰੀ ਪਦ ਕੇ ਪ੍ਰਾਸਾ ਪਗ ਤੇ ਨਰ ਫੇਰ ਨਾ ਦੇਹ ਤਰੇਂਗੇ ਨਾਥ ਪ੍ਰਿਓਲੀਏ ਸਾ ਸਮੁੰਦਰ ਲੋਕ ਗਯੋ ਪਰ ਲੋਕ ਗਵਾਯੋ ਸਾਥ ਕਹੋ ਸੁਣਿਓ ਸਭੇ ਜਿਨ ਪ੍ਰੇਮ ਕੀ ਹੋ ਤਿਨ ਹੀ ਪ੍ਰਪਾਯੋ ਕਾਹੂ ਲਿਖਿਓ ਅਰਵਾਚੀ ਦਿਸ਼ਾ ਮੇ ਕਾਹੂ ਪਿਛਾ ਕੋ ਸੀਸ

ਪਿਛੇ ਦਿਖਾਇ ਅਚੰਭਵ ਆਜਦਾਸ ਰੂਪ ਸੰਭਵ ਦੁਰਜੇ ਤੇ ਉਠਵਤ ਉਤਪਾਤਾ ਸਕਲ ਬਲੇਸ਼ ਕਰੋ ਰਣਕਾਤਾ ਪੁਰਖ ਜਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਡਾਰੇ ਰੱਛਾ ਹੋਏ ਤਾਏ ਸਭ ਕਾਲਾ ਦੁਸ਼ਟ ਰਿਸ਼ਤਰੇ ਤਤਕਾਲਾ ਰਿਤ ਸਿਰ ਕਰਮੋ ਸਭ ਹੋਈ ਦੁਰ ਛਾਪ ਸਹਿ ਸਕੇ ਨਾ ਕੋਈ ਜੇ ਨਰ ਨਾਮ ਤਿਹਾਰੋ ਕਹਾ ਤਾਰੇ ਦੁਸ਼ਟ ਦੋਸ਼ ਤੇਰਾ।

ਨਹੀਂ ਧਿਆਇਆ ਕਹਿੰਦੇ ਪਿੱਤ ਸੁਣਦੇ ਪਿੱਤ ਸੇ ਪਿੱਤ ਜਿੰਨੀ ਮਨ ਵਸਾਇਆ ਕਰਮੀ ਸਹਿਜ ਨਾ ਪੁਜੇ ਬਿਨ ਸਹਿਜੇ ਸਹਿਸਾ ਨਾ ਜਾਏ।

ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰ।

0: ਹਰ ਵਸੈ ਮਨ
1: ਆਏ। ਸ੍ਰੀ ਰਾਮ ਹੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ।
0: ਹਰ ਜੋਤ ਰੱਖੀ ਤੂੰ ਵਿੱਚ ਤਾਂ ਤੂੰ ਜਗ ਮੈਂ ਆਇਆ।
1: ਹਰ ਆਪੇ ਮਾਤਾ

0: ਦੱਸਿਆ ਗੁਰੂ ਲਿਖਿਆ ਪਾਇਆ
1: ਕਹੈ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਓ ਚਿਤ ਲਾਇਆ
0: ਮਿੱਤਰੋ ਮੇਰੇ ਹਰ ਤੂੰ ਮੈਂ ਜੋ ਤਰੀ ਹਰ ਬਿਨ ਅਵਰ ਨਾ ਦੇਖੋ ਕੋਈ।

ਬਸ ਪਸ਼ੂ ਨਖ ਨਾਗ ਨਰਾਤਮ ਸਰਬ ਸਮੇ ਸਭ ਕੋ ਪ੍ਰਤਪਾਰ ਦੀਨ ਦਿਆਲ ਦਿਆਲ ਦੁਖਨ ਦੇਖਤ ਹੈ ਪਰ ਦੇਤ ਨਾ ਹੈ ਖੰਡ ਖੰਡ ਪ੍ਰਚੰਡ ਪਹਾੜਨ ਪੂਰਨ ਪ੍ਰੇਮ ਕੀ ਪ੍ਰੀਤ ਸੰਭਾਰੈ ਰੋਜੀ ਹੀ ਰਾਜ ਬਲੋਕ ਤਰਾਜ ਕਰੋਖ ਰੋਹਾਨਗੀ ਰੋਜੀ ਨਾ ਡਾਰੈ ਦੇਵ ਦੇਵ ਖਪੇ ਅਮੇਵ ਨਾ ਭੇਵ ਲਗਿਓ ਬ੍ਰਹਮ ਸਿਉ ਪਰਮਾਏ ਪੂਰਨ ਪ੍ਰੇਮ ਪ੍ਰਭਾਵ ਬਿਨਾ ਪਾਸਿਓ ਕਰ ਸ਼੍ਰੀ ਪਦਮਾ ਪਦ ਪਾਏ ਨੀਂਦ ਦਿਆਲ ਦਿਆ ਕਰ ਸ਼੍ਰੀ ਪਦ ਸੁੰਦਰ ਸ਼੍ਰੀ ਪਦਮਾ ਪਤੇ ਹੈ।

0: ਕੋਈ ਤਕੇ ਸਭ ਹੀ ਕੁਨੀਆ ਸੁਨ ਹਰ ਪਰੇ ਹਰ ਹਾਥ ਨਾਵੇ
1: ਸਾਗਨ
0: ਸੁਗਨ ਸੰਗ ਤਿਹਾਰੇ

ਵਾਹਿਗੁਰੂ ਜੀ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।

ਸਭ ਕੱਟ ਕੱਟ ਕੇ ਅੰਦਰ ਜਾਨੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਸੰਤ ਕੀ ਵਾਰ ਮਹਲ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹਰ ਕਾ ਨਾਮ ਧਿਆਇ ਕੈ ਹੋ ਹਰਿਆ ਭਾਈ,
2: ਕਰਮ ਲਗਾਉਂਦੇ ਪਾਈਐ ਇਹ ਰੁੱਤ ਸੁਹਾਈ,
1: ਵਣ ਗ੍ਰੰਥ ਪਵਣ ਮੌਲਿਆ ਅੰਮ੍ਰਿਤ ਫਲ ਪਾਈ,
2: ਮਿਲ ਸਾਧੂ ਸੁਖ ਉਪਜੈ ਲੱਤੀ ਸਭ ਛਾਈ,
1: ਨਾਨਕ ਸਿਮਰੈ ਇਕ ਨਾਮ ਫਿਰ ਬਹੁੜ ਨ ਧਾਈ,
2: ਪੰਜੇ ਬਦੇ ਮਹਾਬਲੀ ਕਰ ਸੱਚਾ ਢੋਆ,
1: ਆਪਣੇ ਚਰਨ ਜਪਾਏ ਅਨਿਤ।

ਸਿੱਖੋ ਆਪਣੇ ਹੀ।

ਕਹੋ ਬਿਨੰਤੀ ਆਪਣੇ ਸਤਿਗੁਰ ਪਾਹੇ ਕਾਜ ਤੁਮਾਰੇ ਦੇ ਨਿਵਾਹੇ ਰਹਾਓ। ਸਰਬ ਵਿਆਪਤ ਪੂਰਨ ਧਨੀ ਜਾ ਕੀ ਸੋਭਾ ਘਟ ਘਟ ਬਣੀ, ਜਿਸ ਸਿਮਰਤ ਹੋਤ ਸੂਕੇ ਹਰੇ, ਜਿਸ ਸਿਮਰਤ ਡੂਬਤ ਪਾਹਨ ਤਰੇ।

ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰ ਗੁਰਦੇਵ ਦਾਤਾ ਹਰ ਨਾਮ ਉਪਦੇਸ਼ ਗੁਰਦੇਵ ਮੰਤ ਨਿਰੋਦਰਾ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਭਜਨ ਪਰੰਪਰਾ ਗੁਰਦੇਵ ਆਦਿ ਜੁਗਾਦ ਜੁਗ ਜੁਗ ਗੁਰਦੇਵ ਮੰਤ ਹਰ

0: ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ
1: ਹਾਥ ਦੇ ਰੱਖੇ ਆਪਣੇ ਕੋ ਸਾਥ ਸਾਥ ਪਾਲੇ
0: ਲਾਗ ਰਿਹਾ ਮੇਰਾ ਚੀਤ
1: ਆਦਿ ਪ੍ਰਭ ਸਦਾ ਸਾਈ ਧੰਨ ਹੈ।

लक्षण हार सतगुरु सुख सुविधा।

ठाकुरु तुम पैर दास जियो पिंड सब तुम मात पिता हम तुमरी कृपा में

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰਿ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਉਣ ਦਿਆ ਵੈ ਧਾਏ, ਸਭ ਥਾਈ ਹੋਏ ਸਹਾਏ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ, ਤੇ ਗਵਾਹੀ ਦੇਖ ਕੇ ਨਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਨ ਬੰਨ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ 'ਤੇ ਚੜਿਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਖ ਦੇਖ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਾਨੀ ਮਾਂ, ਮਤ ਉੱਚੀ ਮਤ ਦਾ ਰਾਖਾ, ਵਾਹਿਗੁਰੂ ਹੀ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਉ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਦੀਦਾਰ ਅਤੇ

ਟਿਆਂ ਦੀ ਓਟ ਸੱਚੇ ਪਿਤਾਪ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਨਿਤਨੇਮ ਜੀ ਦੀਆਂ ਬਾਣੀਆਂ ਦੇ ਜਾਪ ਹੋਏ ਬੇਅੰਤ ਬਾਣੀਆਂ ਦੇ ਜਾਪ ਸਤਿਗੁਰੂ ਸੰਗਤੀ ਰੂਪ ਵਿੱਚ ਹੋਏ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਸਮੂਹ ਟਹਿਲੀਆਂ ਵੱਲੋਂ ਸਵਈਆਂ ਦੇ ਜਾਪ ਹੋਏ ਸਤਿਗੁਰੂ ਗੁਰਬਾਣੀ ਪੜ੍ਹਦਿਆਂ ਆਪ ਜੀ ਦੀ ਹਜ਼ੂਰੀ ਵਿੱਚ ਮਨ ਕਰਕੇ ਤਨ ਕਰਕੇ ਵਿਚਰਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ ਸਤਿਗੁਰੂ ਦੀ ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ ਆਪਣੇ ਦਰ ਘਰ ਦੇ ਨੇਮ ਅਤੇ ਪ੍ਰੇਮ ਬਖਸ਼ਿਸ਼ ਕਰਨੇ ਸਤਿਗੁਰੂ ਜੀਓ ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰ ਘਰ ਦੇ ਸੇਵਕ ਬੀਬੀ ਅਸ਼ਵਿੰਦਰ ਕੌਰ ਬੀਬੀ ਗੁਰਪ੍ਰੀਤ ਕੌਰ ਤਥਾ ਸਮੂਹ ਪਰਿਵਾਰ ਵੱਲੋਂ ਆਪ ਜੀ ਦੇ ਸਥਾਨਾਂ 'ਤੇ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਚੜ੍ਹਦੀ ਕਲਾ ਕਰਨੀ ਸਤਿਗੁਰੂ ਦੀ ਕਰੋ ਕਿਰਪਾ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ

ਸੁਰਤ ਹੈ ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਵੋ ਚਹੈ ਰਾਜ ਕਰੇਗਾ ਖਾਲਸਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਬਾਣੀ ਭਗਤ ਨਾਮਦੇਵ ਜੀ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਫਲ ਜਨਮ ਮੌਕਾ ਗੁਰਕੀਨਾ ਦੁੱਖ ਵਿਸਾਰ ਸੁਖ ਅੰਤਰ ਲੀਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਵਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰਾਨਾ। ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਵਿੱਚ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕਰਕੇ ਸਾਨੂੰ ਸਾਰਿਆਂ ਨੂੰ ਨਿਹਾਲ ਕੀਤਾ ਔਰ ਪਾਵਨ ਬਾਣੀ ਦੇ ਵਿੱਚ ਨਿਤਨੇਮ ਦੇ ਵਿੱਚ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਆਪ ਕਿਰਪਾ ਕਰਨ, ਇਸੇ ਤਰ੍ਹਾਂ ਅੰਮ੍ਰਿਤ ਵੇਲੇ ਦੇ ਨੇਮ ਅਤੇ ਪ੍ਰੇਮ ਸਤਿਗੁਰੂ ਜੀ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕਰਦੇ ਰਹਿਣ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਕਿਰਪਾ ਕਰਨ। ਆਓ ਭਾਈ ਸਾਹਿਬ ਜੀ ਦੇ ਜਥੇ ਪਾਸੋਂ ਆਸਾ ਜੀ ਦੀ ਵਾਰ ਦਾ ਕੀਰਤਨ ਆਪਾਂ ਸ਼੍ਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਸਤਿਗੁਰੂ ਵੱਡਾ ਕਾ ਸਲਾਹ ਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਚਾਹੇ ਮੇਲੇ ਤਾਂ ਨਦੀਆਂ ਜਦ ਸੁਭਾਣਾ ਦਾ ਮਨ ਵਸਾਈਆਂ ਕਾਲ ਹੁਕਮ ਮਾਸਤਕ ਹਾਤਰ ਵਿੱਚ ਮਾਰ ਕੜੀਆਂ ਬੁਰਿਆਈਆਂ ਸ਼ਾਇਦ ਉੱਠੈ ਨੂੰ ਨਿਦ ਪਾਈਆਂ ਸ਼ਾਇਦ ਉੱਠੈ।

ਜਿੱਤ ਸੇਵੇ ਸੁਖ ਪਾਈਏ ਸਭ ਸਦਾ ਸੰਭਾਲੀ ਹੈ। ਜਿੱਤ ਕੀਤਾ ਪਾਈਏ ਆਪਣਾ ਸਾਕਾਲ ਬੁਰੀ ਕਿਉਂ ਕਾਲੀ ਹੈ। ਬੰਦਾ ਮੂਲਾ ਕੀਚੀ ਦਿਨ ਬਿਰਤ ਨਿਹਾਲੀ ਹੈ। ਜੋ ਸਭ ਨਾਲ ਨਹਾਰੀਏ ਤੇ ਵਿਹਾ ਪਾਸਾ ਢਾਲੀ ਹੈ। ਕਿਸ ਲਾਹੇ ਉੱਪਰ ਘਾਲੀ ਹੈ ਕਿਸ

ਚੱਕ ਲਗਾ ਚੱਕ ਚਲੇ ਖਸਮੈ ਪਾਏ। ਹੋਰ ਮੈਂ ਤਾਂ ਤਸਨੂੰ ਅਗਲੀ ਵਜ ਬਦੂਣਾ ਖਾਏ, ਖਸਮੈ ਕਰੇ ਬਰਾਬਰੀ ਫਿਰ ਗਏ ਤੰਦਰ ਪਾਏ, ਵਜ ਗਵਾਏ ਗੁਲਾਮ ਭਾਣਾ ਖਾਏ, ਜਿਸ ਦਾ ਦਿੱਤਾ ਖਾਵਣ ਦਸ ਗਈ ਐਸਾ ਬਾਸ, ਨਾਨਕ ਹੁਕਮ ਨਾ ਚੱਲਈ।

0: ਫਤਿਹ।
1: ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇ, ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ

ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆਏ ਘਰ ਨਾਉਣੇ ਦੇ ਆਵੈ ਧਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਨਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਥਾਂ ਰਚਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ

ਅਰਦਾਸ ਬੇਨਤੀ ਸਤਿਗੁਰੂ ਜੀਓ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਦੀਵਾਨ ਸੱਜੇ ਸਜੇ ਹੋ ਦੀਵਾਨਾਂ ਅੰਦਰ ਆਸਾ ਜੀ ਦੀ ਵਾਰ ਦੇ ਕੀਰਤਨ ਜੀ ਕੀ ਅਰਦਾਸ ਉਪਰੰਤ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ ਦਾਰਾ ਇਹ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਣੀਆਂ ਸਤਿਗੁਰੂ ਜੀ ਤੰਦਰੁਸਤੀ ਚੜ੍ਹਦੀ ਕਲਾ ਬਾਣੀ ਬਾਣੇ ਦੇ ਧਾਰਨੀ ਬਣਾਉਣਾ ਨਿਤਨੇਮ ਦੀਆਂ ਦਾਤਾਂ ਬਖਸ਼ਣੀਆਂ ਸਤਿਗੁਰੂ ਜੀ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਸਮੂਹ ਸੰਗਤ ਦੀ ਅਰਦਾਸ ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ।

एक ओंकार सतगुर प्रसाद।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ, ਬਾਣੀ ਭਗਤ ਨਾਮਦੇਵ ਜੀ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਫਲ ਜਨਮ ਮੌਕੋ ਗੁਰ ਕੀ ਨਾਮ। ਦੁੱਖ ਵਿਸਾਰ ਸੁਖ ਅੰਤਰ ਲੀਨਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।